پیشتو یک عرض گفتم پیشتو در گوش بن کرتا در گوش

ਸਤਿਗੁਰੂ ਪੂਰਾ ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ

que merece. ਜਿਸ ਤਰ੍ਹਾਂ ਮਾਪਿਆਂ ਨੂੰ ਪੁੱਤਰ ਪਿਆਰੇ ਹੁੰਦੇ ਹਨ, ਰੱਬ ਨੂੰ ਆਪਣੇ ਭਗਤ ਪਿਆਰੇ ਹੁੰਦੇ ਹਨ। ਜਿਵੇਂ ਇੱਕ ਮਿਸਾਲ ਹੈ ਕਿ ਕੋਈ ਜਲ ਦੇ ਵਿੱਚ ਡੁੱਬ ਰਿਹਾ ਹੋਵੇ ਤਾਂ ਉਸ ਨੂੰ ਕੋਈ ਗੈਰ ਜਾ ਕੇ ਪਕੜ ਕੇ ਬਾਹਰ ਕੱਢ ਦਿੰਦਾ, ਤੇ ਜਦੋਂ ਕਿਸੇ ਆਪਣੇ ਦਾ ਡਿੱਗ ਪਵੇ ਤਾਂ ਤਾਰੀ ਨਾ ਵੀ ਆਉਂਦੀ ਹੋਵੇ ਤਾਂ ਵੀ ਉਹ ਛਲਾਂਗ ਮਾਰ ਕੇ ਉਸ ਨੂੰ ਖਿੱਚਣ ਦਾ ਯਤਨ ਕਰਦਾ। ਇਸੇ ਤਰ੍ਹਾਂ ਜੋ ਰੱਬ ਦੇ ਪਿਆਰੇ ਬਣ ਜਾਂਦੇ ਹਨ, ਅਕਾਲ ਪੁਰਖ ਵਾਹਿਗੁਰੂ ਦੇ ਛਣਮੁੱਖ ਹੋ ਜਾਂਦੇ ਹਨ, ਉਹਨਾਂ ਤੇ ਕੋਈ ਵੀ ਪੀੜਾ ਬਣ ਜਾਵੇ, ਕਿਸੇ ਪ੍ਰਕਾਰ ਦਾ ਵੀ ਕੋਈ ਕਸ਼ਟ ਆ ਜਾਵੇ ਤਾਂ ਰੱਬ ਆਪ ਅਕਾਲ ਪੁਰਖ ਵਾਹਿਗੁਰੂ ਈਸ਼ਵਰ ਆਪ ਆ ਕੇ ਉਹਨਾਂ ਦੀ ਰੱਖਿਆ ਕਰਦਾ ਹੈ। ਇੱਕ ਰੱਖਿਆ ਹੈ ਕਿਸੇ ਦੀ ਰਾਹੀਂ ਹੋ ਜਾਣੇ। ਅੱਜ ਹੰਕਾਰੀ ਪੰਡਿਆਂ ਨੇ, ਹੰਕਾਰੀ ਕਾਜੀਆਂ ਨੇ, ਇਹਨਾਂ ਨੇ ਸਾਰਿਆਂ ਨੇ ਮਿਲ ਕੇ ਕਬੀਰ ਦੀ ਸ਼ਿਕਾਇਤ ਕੀਤੀ ਬਾਦਸ਼ਾਹ ਦੇ ਅੱਗੇ। ਮਹਾਰਾਜ, ਇਹ ਕੱਲ ਦਾ ਜੁਲਾਇਆ, ਨਾ ਤਾਂ ਇਹ ਕੋਈ ਹਿੰਦੂ ਹੈ ਨਾ ਮੁਸਲਮਾਨ ਹੈ, ਇੱਕ ਈਸ਼ਵਰ ਦੀ ਗੱਲ ਕਰਦਾ, ਕਹਿੰਦਾ ਨਾ ਹਮ ਹਿੰਦੂ ਨਾ ਮੁਸਲਮਾਨ, ਤਾਂ ਇਹਨੂੰ ਇਹ ਤਾਂ ਪੁੱਛੋ ਬਈ ਤੂੰ ਕੀ ਹੈ। ਚੁਗਲਖੋਰਾਂ ਨੇ ਜਾ ਕੇ, ਹੰਕਾਰੀ ਪੰਡਿਆਂ ਨੇ, ਕਾਜੀਆਂ ਨੇ ਜਾ ਕੇ ਜਦੋਂ ਸ਼ਿਕਾਇਤ ਕੀਤੀ ਤਾਂ ਕਬੀਰ ਜੀ ਨੂੰ ਪਕੜ ਕੇ ਲਿਆਂਦਾ ਗਿਆ। ਕਿਉਂ ਬਾਈ ਤੂੰ ਹਿੰਦੂ ਹੈ ਕਿ ਮੁਸਲਮਾਨ ਹੈ, ਤੇ ਜੇ ਮੁਸਲਮਾਨ ਹੈ ਤਾਂ ਰਾਮ ਰਾਮ ਕਿਉਂ ਜਪ ਰਿਹਾ, ਤੇ ਜੇ ਹਿੰਦੂ ਹੈ ਤਾਂ ਜੰਜੂ ਕਿਉਂ ਨਹੀਂ ਪਹਿਨਦਾ, ਤਿਲਕ ਕਿਉਂ ਨਹੀਂ ਲਾਉਂਦਾ, ਉਚਾਰਨ ਕਰੋ ਸ੍ਰੀ। ਆਖਿਆ ਮੈਂ ਇੱਕ ਅਕਾਲ ਪੁਰਖ ਈਸ਼ਵਰ ਦਾ ਬੰਦਾ ਔਰ ਸਾਰੇ ਸੰਸਾਰ ਦੇ ਵਿੱਚ ਉਹ ਆਪ ਰਮਿਆ ਹੋਇਆ।

ਤੇ ਜਿਹੜੇ ਉਸ ਦੇ ਬੰਦੇ ਬਣ ਜਾਂਦੇ ਹਨ ਬਾਦਸ਼ਾਹ, ਉਹ ਕੋਈ ਥੋੜੀ ਜਿਹੀ ਰਈਅਤ ਤੇ ਰਾਜ ਨਹੀਂ ਕਰਦੇ, ਉਹ ਸਾਰੇ ਸੰਸਾਰ ਤੇ ਰਾਜ ਕਰਦੇ ਹਨ। ਬਾਦਸ਼ਾਹ ਨੇ ਜਦੋਂ ਵੇਖਿਆ ਬਈ ਇਹ ਮੇਰੇ ਰਾਜ ਭਾਗ ਨੂੰ ਵੀ ਛੋਟਾ ਕਹਿ ਰਿਹਾ ਤੇ ਕਹਿ ਰਿਹਾ ਕਿ ਨਾਮ ਜਪਣ ਵਾਲੇ ਸਾਰੇ ਸੰਸਾਰ ਤੇ ਰਾਜ ਕਰਦੇ ਹਨ, ਤਾਂ ਆਖਿਆ ਇਸ ਨੂੰ ਬਨ ਕੇ ਅੱਗ ਦੇ ਵਿੱਚ ਸੱਟ ਦਿਓ। ਜਦੋਂ ਬਨ ਕੇ ਅਗਨੀ ਦੇ ਵਿੱਚ ਸੁੱਟਿਆ ਗਿਆ, ਕਬੀਰ ਜੀ ਦੇ ਮੁਖ ਤੋਂ ਇੱਕ ਬਚਨ ਨਿਕਲਿਆ, ਆਪੇ ਪਾਵਕ ਆਪੇ ਪਵਨਾ, ਜਾਰੇ ਖਸਮ ਤਾਂ ਰਾਖੇ ਕੌਣ। ਉਹ ਆਪ ਹੀ ਤਾਂ ਅਗਨ ਰੂਪ ਹੈ ਤੇ ਜਿਸ ਨੂੰ ਉਹ ਜਲਾਣਾ ਚਾਹੇ ਉਹਨੂੰ ਕੋਈ ਬਚਾ ਨਹੀਂ ਸਕਦਾ, ਤੇ ਜਿਹਦੀ ਉਹ ਰੱਖਿਆ ਕਰਨਾ ਚਾਹੇ ਉਹਨੂੰ ਕੋਈ ਮਾਰ ਨਹੀਂ ਸਕਦਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਜਾਂ ਕਬੀਰ ਜੀ ਨੂੰ ਅਗਨੀ ਵਿੱਚ ਸੁੱਟਿਆ ਗਿਆ ਤਾਂ ਇਹ ਅਗਨੀ ਤੋਂ ਅੰਗਾਰੇ ਸਨ, ਇਹ ਗੁਲਾਬ ਦੇ ਫੁੱਲ ਬਣ ਗਏ। ਅਗਨੀ ਸ਼ਾਂਤ ਹੋ ਗਈ। ਕਾਜ਼ੀਆਂ ਨੇ ਫਿਰ ਸਮਾਂ ਤਾੜਿਆ, ਆਖਿਆ ਮਹਾਰਾਜ ਇਹ ਰਿੱਧੀਆਂ ਸਿੱਧੀਆਂ ਕਰਕੇ ਜੰਤਰ ਮੰਤਰ ਕਰਕੇ ਇਸਨੇ ਅੱਗ ਨੂੰ ਬੁਝਾ ਲਿਆ, ਇਹਨੂੰ ਕੋਈ ਐਸੀ ਸਜ਼ਾ ਦਿਓ ਕਿ ਉਸ ਸਜ਼ਾ ਤੋਂ ਇਹ ਮੁਕਤ ਨਾ ਹੋ ਸਕੇ। ਤਾਂ ਹਾਥੀ ਦੇ ਅੱਗੇ ਬਣ ਕੇ ਪਾਇਆ ਗਿਆ। ਰੱਬ ਦੇ ਪਿਆਰੇ ਨੂੰ ਸਮੇਂ ਦਾ ਬਾਦਸ਼ਾਹ, ਸੰਸਾਰੀ ਜੀਵ ਜਿਨ੍ਹਾਂ ਦੇ ਸਿਰ ਤੇ ਅਹੰਕਾਰ ਸੀ, ਮਾਇਆ ਧਾਰੀ ਅੰਨਾ ਬੋਲਾ, ਗੁਰ ਸ਼ਬਦ ਨਾ ਸੁਣੇ ਬਹੁ ਰੋਲ ਗਚੋਲਾ, ਐਸੇ ਹੰਕਾਰੀ ਰੱਬ ਦੇ ਪਿਆਰੇ ਨੂੰ ਨਹੀਂ ਪਛਾਣ ਸਕੇ। ਪਰ ਮਹਾਵਤ ਨੇ ਜਦੋਂ ਹਾਥੀ ਨੂੰ ਪ੍ਰੇਰਣਾ ਦਿੱਤੀ ਕਿ ਕੁਚਲ ਦੇ ਇਸ ਬੰਦੇ ਨੂੰ, ਹਾਥੀ ਨੇ ਨਮਸਕਾਰ ਕੀਤੀ ਰੱਬ ਦੇ ਪਿਆਰਿਆਂ ਨੂੰ ਜੋ ਰੱਬ ਦੇ ਬਣ ਜਾਂਦੇ ਹਨ। ਭਾਈ ਸਾਰੀ ਪ੍ਰਕਿਰਤੀ, ਧਰਤ ਤੇ ਆਕਾਸ਼ ਦੇ ਜੀਵ ਉਹਨਾਂ ਦੇ ਮਿੱਤਰ ਬਣ ਜਾਂਦੇ ਹਨ। ਲੱਖ 84 ਮੇਦਨੀ ਸਭ ਸੇਵ ਕਰਨ ਦਾ, ਇਹ ਵੈਰੀ ਮਿੱਤਰ ਸਭ ਕੀਤਿਆਂ ਵੈਰੀ ਮਿੱਤਰ ਬਣ ਜਾਂਦੇ ਹਨ ਰੱਬ ਦੇ ਪਿਆਰਿਆਂ ਦੇ, ਜਿਨ੍ਹਾਂ ਨੇ ਆਪਾਂ ਗੁਰੂ ਦੇ ਅਰਪਣ ਕਰ ਦਿੱਤਾ, ਜੋ ਗੁਰੂ ਕੇ ਬਣ ਗਏ ਹਨ।

ਵੈਰੀ ਮਿੱਤਰ ਬਣ ਜਾਣਗੇ। ਪਰ ਮਾਇਆ ਦੇ ਰੰਗ ਵਿੱਚ ਰੱਥਾ ਹੋਇਆ ਬਾਦਸ਼ਾਹ ਆਪਣੇ ਜਪਾਂ ਤਪਾਂ ਦੇ ਹੰਕਾਰ ਵਿੱਚ ਮੱਤੇ ਹੋਏ ਪਾਂਡੇ ਤੇ ਕਾਜੀ ਮੁੱਲਾ ਇਹ ਪਹਿਚਾਨ ਨਹੀਂ ਕਰ ਸਕੇ, ਕਿਉਂਕਿ ਜਦੋਂ ਮਨੁੱਖ ਦੇ ਅੱਖਾਂ ਅੱਗੇ ਅਹੰਕਾਰ ਦਾ ਪਰਦਾ ਆ ਜਾਂਦਾ ਹੈ ਤਾਂ ਫਿਰ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ। ਕਈ ਵੇਰਾ ਮਨੁੱਖ ਪਸ਼ੂ ਬਣ ਜਾਂਦਾ ਹੈ ਤੇ ਕਈ ਵੇਰਾ ਪਸ਼ੂ ਜੇ ਰੱਬ ਦੇ ਪਿਆਰਿਆਂ ਦੇ ਦਰਸ਼ਨ ਕਰ ਲੈਣ ਤਾਂ ਉਹ ਗਿਆਨਵਾਨ ਹੋ ਜਾਂਦੇ ਹਨ। ਜਦੋਂ ਹਾਥੀ ਨੂੰ ਸ਼ਰਾਬ ਪਿਲਾ ਕੇ ਮਸਤ ਕਰਕੇ ਮਹਾਵਤ ਲੈ ਆਇਆ ਕਿ ਕੁਚਲ ਦੇ ਇਸ ਨੂੰ ਕਬੀਰ ਨੂੰ, ਤਾਂ ਹਾਥੀ ਦਰਸ਼ਨ ਕਰਕੇ ਸੀਸ ਝੁਕਾ ਕੇ ਬੈਠ ਗਿਆ। ਬੜਾ ਯਤਨ ਕੀਤਾ, ਬਾਦਸ਼ਾਹ ਨੇ ਕਿਹਾ ਮੈਂ ਤੈਨੂੰ ਸਜ਼ਾ ਦੇਵਾਂਗਾ, ਤੂੰ ਕਿਉਂ ਨਹੀਂ ਹਾਥੀ ਨੂੰ ਪ੍ਰੇਰਨਾ ਦਿੰਦਾ। ਬੜੀਆਂ ਚੋਟਾਂ ਮਾਰੀਆਂ ਪਰ ਹਾਥੀ ਨੇ ਨਮਸਕਾਰ ਕੀਤੀ ਰੱਬ ਦੇ ਪਿਆਰੇ ਦੇ ਅੱਗੇ। ਤਾਂ ਹੁਣ ਬਾਦਸ਼ਾਹ ਨੇ ਇੱਕ ਹੋਰ ਵਿਉਂਤ ਸੋਚੀ, ਉਚਾਰਨ ਕਰੋ ਸ੍ਰੀ ਵਾਹਿਗੁਰੂ। ਪਰ ਇਹ ਨਹੀਂ ਪਤਾ ਕਿ ਰੱਬ ਦੇ ਪਿਆਰਿਆਂ ਦੇ ਹਰ ਵੇਲੇ ਅਕਾਲ ਪੁਰਖ ਵਾਹਿਗੁਰੂ ਅੰਗ ਸੰਗ ਹੈ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੇ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੇ। ਅਕਾਲ ਪੁਰਖ ਵਾਹਿਗੁਰੂ ਤਾਂ ਆਪਣੇ

ਬੱਚੇ ਪਿਆਰੇ ਹੁੰਦੇ ਹਨ, ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਭਗਤ ਪਿਆਰੇ ਹਨ ਭਾਈ। ਹੁਣ ਮੋਟੇ ਮੋਟੇ ਜੰਜੀਰਾਂ ਦੇ ਵਿੱਚ ਕਬੀਰ ਨੂੰ ਜਕੜ ਕੇ ਨਾ ਆ ਵੇਖਦਿਆਂ ਹੁਣ ਇਹਨੂੰ

ਕਬੀਰ ਜੀ ਨੂੰ ਡਬੋ ਦਿੱਤਾ ਗਿਆ। ਇਤਿਹਾਸ ਵਿੱਚ ਲਿਖਿਆ ਹੈ ਕਿ ਜਿਹੜੇ ਡਬੋਣ ਲਈ ਆਏ ਸਨ ਨਾ ਬੇੜੇ ਤੇ ਚੜ ਕੇ, ਉਹ ਜ਼ਾਲਮ ਬਾਦਸ਼ਾਹ ਦੇ ਕਰਮਚਾਰੀ ਕਬੀਰ ਜੀ ਨੂੰ ਡਬੋ ਕੇ ਚਲੇ ਗਏ। ਆਪ ਥੋੜੇ ਹੀ ਉਰੇ ਹੋਏ ਸਨ ਕਿ ਸਾਰਾ ਬੇੜਾ ਹੀ ਡੁੱਬ ਗਿਆ, ਪਰ ਉਹ ਰੱਬ ਦੇ ਪਿਆਰੇ ਨੂੰ ਮਾਰਨ ਵਾਲੇ ਆਪ ਮਰ ਗਏ ਤੇ ਕਬੀਰ ਜੀ ਆਪ ਕਹਿੰਦੇ ਹਨ ਕਿ ਗੰਗ ਗੁਸਾਇਨ ਗਹਿਰ ਗੰਭੀਰ, ਜੰਜੀਰ ਬੰਦ ਕਰ ਖੜੇ ਕਬੀਰ, ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ। ਜਦੋਂ ਗੰਗਾ ਦੀਆਂ ਲਹਿਰਾਂ ਵਿੱਚ ਮੈਨੂੰ ਸੁੱਟਿਆ ਗਿਆ, ਮੇਰੀਆਂ ਜੰਜੀਰਾਂ ਟੁੱਟ ਗਈਆਂ ਤੇ ਮ੍ਰਿਗਸ਼ਾਲਾ ਪਰੋਂ ਆ ਰਹੀ ਸੀ ਟੁੱਟਦੀ। ਅਸੀਂ ਪਿਆਰ ਦੇ ਨਾਲ ਰੱਬ ਦੇ ਰੰਗ ਵਿੱਚ ਰੱਤੇ ਹੋਏ ਉਸ ਮ੍ਰਿਗਸ਼ਾਲਾ ਤੇ ਬੈਠ ਗਏ। ਉਸ ਮ੍ਰਿਗਸ਼ਾਲਾ ਤੇ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਆਰੰਭ ਕਰ ਦਿੱਤਾ ਤੇ ਅਕਾਲ ਪੁਰਖ ਵਾਹਿਗੁਰੂ ਦੀ ਐਸੀ ਨੇਤ ਹੋਈ ਕਿ ਉਸ ਮ੍ਰਿਗਸ਼ਾਲਾ ਨੇ ਸਾਨੂੰ ਕਿਨਾਰੇ ਤੇ ਲਾ ਦਿੱਤਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਕਬੀਰ ਜੀ ਆਪ ਹਵਾਲਾ ਦਿੰਦੇ ਹਨ ਕਿ ਕਿਵੇਂ ਅਕਾਲ ਪੁਰਖ ਵਾਹਿਗੁਰੂ

ਗੰਗਾ ਦੀਆਂ ਲਹਿਰਾਂ ਵਿੱਚ ਡਬੋ ਦਿੱਤਾ, ਕਿਆ ਤੁਹਾਨੂੰ ਡਰ ਨਾ ਲੱਗਾ? ਤਾਂ ਕਬੀਰ ਜੀ ਕਹਿੰਦੇ ਨੇ, ਸ਼ੇਰ ਦੀ ਸ਼ਰਨ ਵਿੱਚ ਆ ਕੇ ਤੇ ਜੇ ਗਿੱਦੜਾਂ ਕੋਲੋਂ ਡਰਦਾ ਰਵੇ ਬੰਦਾ, ਤਾਂ ਫਿਰ ਸ਼ੇਰ ਦੀ ਸ਼ਰਨ ਕਾਦੀ ਹੋਈ? ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕੀਤਾ ਉਹਨਾਂ ਦੇ ਤਾਂ ਡਰ ਸਾਰੇ ਹੀ ਖਤਮ ਹੋ ਗਏ ਹਨ। ਜਿਨ੍ਹਾਂ ਨੇ ਅਕਾਲ ਪੁਰਖ ਦਾ ਸਿਮਰਨ ਕੀਤਾ ਉਹ ਫਿਰ ਕਿਸੇ ਨੂੰ ਪੈ ਦਿੰਦੇ ਨਹੀਂ, ਕਿਸੇ ਦਾ ਪੈ ਮੰਨਦੇ ਨਹੀਂ। ਪੈ ਕਾਹੂੰ ਕੋ ਦੇਤ ਨਹਿ ਨਹਿ ਪੈ ਮਾਨ ਧਿਆਨ। ਉਹਨਾਂ ਨੂੰ ਕਿਸ ਗੱਲ ਦਾ ਪੈ ਹੈ? ਉਹਨਾਂ ਨੂੰ ਕੋਈ ਨਹੀਂ ਮਾਰ ਸਕਦਾ ਜੋ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਨ ਵਾਲੇ ਹਨ। ਨਾ ਹੋਏ ਮਰੇ ਨਾ ਠਾਗੇ ਜਾਹੇ ਜਿਨ ਕੇ ਰਾਮ ਵਸੇ ਮਨ ਮਾਹੇ। ਕਿਆ ਭਗਤ ਪ੍ਰਹਿਲਾਦ ਡਰਿਆ ਸੀ ਜਦੋਂ ਹੋਲਾ ਨੇ ਵਰਦਾਨ ਲੈ ਰੱਖਿਆ ਸੀ ਕਿ 8 ਦਿਨ ਤੱਕ ਮੈਂ ਅਗਨੀ ਵਿੱਚ ਬੈਠੀ ਰਵਾਂ, ਮੈਨੂੰ ਅੱਗ ਸਾੜ ਨਾ ਸਕੇਗੀ। ਪ੍ਰਹਿਲਾਦ ਨੂੰ ਉਸਦੀ ਗੋਦੀ ਵਿੱਚ ਬਿਠਾ ਦਿੱਤਾ, ਬਈ ਹੁਣ ਵੇਖਦੇ ਹਾਂ ਤੇਰਾ ਰਾਮ ਤੇਰੀ ਕਿਵੇਂ ਰੱਖਿਆ ਕਰਦਾ। ਪਰ ਕੁਦਰਤ ਐਸੀ ਅਕਾਲ ਪੁਰਖ ਦੀ ਐਸਾ ਕੌਤਕ ਰਚਿਆ ਕਿ ਹੋਲਾ ਸੜ ਕੇ ਸੁਆਹ ਹੋ ਗਈ ਤੇ ਪ੍ਰਹਿਲਾਦ ਜੀ ਹਸੂ ਹਸੂ ਕਰਦੇ ਨਿਕਲਾ ਏ ਬਾਹਰ। ਉਚਾਰਨ ਕਰੋ ਸ੍ਰੀ ਵਾਹਿਗੁਰੂ, ਆਪਣੇ ਭਗਤ ਦੀ ਜੈ ਜੈਕਾਰ। ਹਰ ਕੀ ਵਡਿਆਈ ਪਾਉਂਦੀ ਜਨ ਕਾ ਜੈਕਾਰ ਕਰਾਏ। ਅਕਾਲ ਪੁਰਖ ਵਾਹਿਗੁਰੂ ਨੂੰ ਬੜਾ ਚੰਗਾ ਲੱਗਦਾ ਜਦੋਂ ਉਹਦੇ ਭਗਤਾਂ ਦੀ ਜੈ ਜੈਕਾਰ ਹੋਵੇ। ਉਹਦੇ ਭਗਤਾਂ ਨੂੰ ਲੋਕੀ ਨਮਸਕਾਰ ਕਰਨ ਤਾਂ ਅਕਾਲ ਪੁਰਖ ਵਾਹਿਗੁਰੂ ਬੜਾ ਪ੍ਰਸੰਨ ਹੁੰਦਾ। ਇਸ ਲਈ ਕਿਵੇਂ ਰੱਖਿਆ ਕੀਤੀ? ਆਪਣੇ ਜਨ ਕਾ ਪੜਦਾ ਢਾਕੈ, ਆਪਣੇ ਸੇਵਕ ਕੀ ਸਰ ਪਰ ਰੱਖੈ। ਆਪਣੇ ਦਾਸ ਕੋ ਦੇਹੇ ਵਡਾਈ, ਆਪਣੇ ਸੇਵਕ ਕੋ ਨਾਮ ਜਪਾਈ। ਆਪਣੇ ਸੇਵਕ ਨੂੰ ਵਡਿਆਈਆਂ ਬਖਸ਼ਦਾ। ਭਗਤ ਪ੍ਰਹਿਲਾਦ ਨੂੰ ਕਿਵੇਂ ਬਚਾਇਆ? ਇਹ ਨਾਮ ਦੀ ਬਰਕਤ ਸੀ। ਨਾਮ ਦੇਵ ਦੀ ਮੋਈ ਹੋਈ ਗਊ ਨੂੰ ਜਿਵਾਲ ਦਿੱਤਾ, ਇਹ ਕਿਹਦੇ ਸਦਕੇ ਬਾਈ? ਸਿਮਰਨ ਦੇ ਸਦਕੇ। ਰਵਿਦਾਸ ਭਗਤ ਜੀ ਜਦੋਂ ਹੁਕਮ ਹੋਇਆ ਭਾਈ ਤੂੰ ਆਪਣੇ ਠਾਕਰਾਂ ਨੂੰ ਤਰਾ ਕੇ ਲਿਆ, ਆ ਪੰਡਤਾਂ ਦੇ ਜਿਹੜੇ ਠਾਕਰ ਹੰਕਾਰੀਆਂ ਦੇ ਸਨ ਉਹ ਤਾਂ ਡੁੱਬ ਗਏ, ਪਰ ਭਗਤ ਰਵਿਦਾਸ ਜੀ ਦੇ ਠਾਕਰ ਤਰਦੇ ਆ ਰਹੇ ਹਨ, ਕਿਨਾਰੇ ਲੱਗ ਗਏ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਕਿਵੇਂ ਕਬੀਰ ਜੀ ਦੀ ਰੱਖਿਆ ਕੀਤੀ? ਹਾਥੀ ਤੋਂ ਬਚਾਇਆ, ਅਗਨੀ ਤੋਂ ਬਚਾਇਆ।

ਸਾਹਿਬ ਦੀ ਬਾਣੀ ਵਿੱਚ ਬਖਸ਼ਿਸ਼ ਕਰ ਰਹੇ ਹਨ ਕਿ ਇਹ ਜੀਵ ਹਰੀ ਦੇ ਸਿਮਰਨ ਤੋਂ ਬਿਨਾਂ ਜਿਤਨੇ ਵੀ ਤੇਰੇ ਹੋ

ਹਨ ਇਹ ਕਿਸੇ ਕੰਮ ਨਹੀਂ ਆਉਣੇ। ਇਸ ਲਈ ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ।

ਸਾਹਿਬ ਬਿਹਾਏ ਬਿਨਾਂ ਸਿਮਰਨ ਦੇ ਚਾਰ ਪੈਰ ਦਿਨ ਦੇ ਚਾਰ ਪੈਰ ਰਾਤਰੀ ਦੇ ਐ ਮਨੁੱਖ ਤੇਰੇ ਬਿਰਧਾ ਜਾ ਰਹੇ ਹਨ ਤੈਨੂੰ ਕੋਈ ਚਿੰਤਾ ਹੀ ਨਹੀਂ ਜਿਸ ਮਨੁੱਖਾ ਜਨਮ ਨੂੰ ਸਫਲ

ਜਿਵੇਂ ਆਪ ਜੀ ਨੇ ਬਚਨ ਕੀਤੇ ਸੀ ਉਹ ਸੱਤ ਹਨ। ਆਪ ਨੇ ਬੜੀ ਕਿਰਪਾ ਕੀਤੀ, ਮੇਰੇ ਪਿਤਾ ਦਾ ਉਧਾਰ ਹੋਇਆ, ਹੁਣ ਮੇਰਾ ਵੀ ਉਧਾਰ ਕਰ ਦੇ। ਵੇਖੋ ਨਾ, ਕੋਈ ਧਨ ਦੌਲਤ ਦੀ ਕਮੀ ਨਹੀਂ। ਜਦੋਂ ਇੱਕ ਲੱਖ ਮੋਹਰਾਂ ਇਕੱਠੀਆਂ ਹੋ ਜਾਂਦੀਆਂ ਹਨ ਤਾਂ ਮੈਂ ਇੱਕ ਧੁਜਾ ਆਪਣੀ ਕੋਠੀ ਦੇ ਅੱਗੇ ਲਾ ਦਿੰਦਾ ਹਾਂ ਤੇ 12 ਧੁਜਾ ਲੱਗ ਚੁੱਕੀਆਂ ਹਨ, 12 ਲੱਖ ਮੋਹਰਾਂ।

ਕੁਛ ਸਭ ਕੁਝ ਛੱਡ ਜਾਂਦਾ, ਕੁਝ ਨਾਲ ਨਹੀਂ ਲੈ ਜਾਂਦਾ, ਤੂੰ ਵੀ ਨਹੀਂ ਨਾਲ ਲੈ ਜਾ ਸਕੇਂਗਾ। ਧੰਨ ਗੁਰੂ ਨਾਨਕ।

ਜੀਵਨ ਆਨੰਦਮਈ ਹੋ ਗਿਆ। ਜਿਸ ਜੀਵਨ ਨੂੰ ਕੋਈ ਡਰ ਸੀ ਨਾ ਬਈ ਕੋਈ ਧਨ ਚੁਰਾ ਨਾ ਲਵੇ, ਅੱਜ ਸੁਖ ਦੀ ਨੀਂਦ ਸੌਂਦਾ, ਹਰ ਵੇਲੇ ਸਿਮਰਨ ਕਰਦਾ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਆ ਕੇ ਕਹਿਣ ਲੱਗਾ, ਮਹਾਰਾਜ ਹੁਣ ਕੋਈ ਹੋਰ ਸੇਵਾ ਬਖਸ਼ੋ। ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸੂਈ ਦਿੱਤੀ, ਆਖਿਆ ਭਾਈ ਦੁਨੀ ਚੰਦ ਆ ਸਾਡੀ ਸੂਈ ਰੱਖ ਲੈ ਅਮਾ।

ਪਤਾ ਸੇਠ ਦੁਨੀ ਜਾਂਦੇ ਉਸਦੀ ਘਰ ਵਾਲੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿਚ ਆ ਕੇ ਨਮਸਕਾਰ ਕੀਤੀ। ਗਰੀਬ ਨਿਵਾਜ ਇਹ ਕਿਵੇਂ ਨਾ ਲਜਾਏਗੀ? ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕਿਹਾ, ਜੋ ਕੁਝ ਵੀ ਦ੍ਰਿਸ਼ਟ ਮਨ ਹੈ, ਜੋ ਕੁਝ ਸਾਡੀਆਂ ਅੱਖਾਂ ਵੇਖ ਸਕਦੀਆਂ ਹਨ, ਇਹ ਸਭ ਨਾਸ਼ਵੰਤ ਹੈ। ਦੁਨੀ ਚੰਦ ਸੇਵਾ ਔਰ ਸਿਮਰਨ ਨਾਲ ਜਾਏਗਾ। ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗੇ ਵੈਸ਼ਨ ਪਾਈਏ, ਉਹ ਦਰਗਾਹ ਵਿੱਚ ਵੀ ਉਹਨਾਂ ਨੂੰ ਵੀ ਥਾਂ ਮਿਲਦੀ ਹੈ ਜੋ ਸੰਸਾਰ ਤੇ ਆ ਕੇ ਸੇਵਾ ਔਰ ਸਿਮਰਨ ਕਰਦੇ ਹਨ, ਕਿਉਂਕਿ ਗੋਬਿੰਦ

ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਹਿੰਦ ਦੀ ਚਾਦਰ ਕਿਉਂ ਆਖਿਆ ਗਿਆ? ਇਸ ਲਈ ਉਹਨਾਂ ਨੂੰ ਹਿੰਦ ਦੀ ਚਾਦਰ ਆਖਿਆ ਜਾਂਦਾ ਹੈ। ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਉਸ ਵਕਤ ਆਪਣੀ ਕੁਰਬਾਨੀ ਦਿੱਤੀ ਜਿਸ ਵਕਤ ਕੇ ਇਸ ਹਿੰਦੁਸਤਾਨ ਨੂੰ ਬਚਾਉਣ ਵਾਲਾ ਕੋਈ ਵੀ ਨਹੀਂ ਸੀ। ਉਸ ਵਕਤ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਉਹਨਾਂ ਮਜ਼ਲੂਮਾਂ ਦੀ ਬਾਂਹ ਫੜੀ ਤੇ ਹਿੰਦ ਦੀ ਚਾਦਰ ਕਵਾਇਆ। ਅਲਾ ਯਾਰਖਾਂ ਜੋਗੀ ਨੇ ਬੜਾ ਸੁੰਦਰ ਕਰਕੇ ਲਿਖਿਆ।

ਉਹਨਾਂ ਨੂੰ ਸਭ ਕੁਛ ਮਿਲ ਗਿਆ, ਕਿਉਂਕਿ ਸੰਤ ਕੀ ਧੂੜ ਮਿਟੇ ਅੱਗ ਕੋਟ, ਕਰੋੜਾਂ ਹੀ ਜਨਮਾਂ ਦੇ ਪਾਪ ਮਿਟ ਜਾਂਦੇ ਹਨ ਜੇ ਚਰਨ ਧੂੜੀ ਪ੍ਰਾਪਤ ਹੋ ਜਾਵੇ।

ਕਰੋੜਾਂ ਵੇਲਾ ਗੰਗਾ ਤੇ ਇਸ਼ਨਾਨ ਕਰ ਲੋ, ਏਡਾ ਫਲ ਪ੍ਰਾਪਤ ਹੁੰਦਾ ਬਈ ਮਹਾਂਪੁਰਖਾਂ ਦੇ ਜਪਣ ਵਾਲਿਆਂ ਦੀ ਚਰਨ ਜੋੜੀ ਪ੍ਰਾਪਤ ਹੋ ਜਾ, ਤੇ ਗੁਰੂ ਦੇ ਚਰਨਾਂ ਦੀ ਤੋੜੀ ਵੀ ਉਹਨਾਂ ਨੂੰ ਨਸੀਬ ਹੁੰਦੀ ਹੈ ਜੋ ਜਪਣ ਵਾਲਿਆਂ ਦੇ ਚਰਨਾਂ ਦੀ ਤੋੜੀ ਮਸਤਕ ਤੇ ਲਾਉਂਦੇ।

ਤੋਰ ਮਸਤਕ ਹਰ ਪ੍ਰਭ ਲਿਖਿਆ ਗੁਰੂ ਨਾਨਕ ਮਿਲਿਆ। ਭਾਈ ਗੁਰਸਿੱਖਾਂ ਦੇ ਚਰਨਾਂ ਦੀ, ਜਪਣ ਵਾਲਿਆਂ ਦੇ ਚਰਨਾਂ ਦੀ ਤੂੜੀ, ਗੰਗਾ ਜਮਨਾ ਸੁਰਸਤੀ ਗੋਦਾਵਰੀ ਤੇ ਕਰੇ ਉਦਮ ਧੂੜੀ।

ਤੇ ਚਲੇ ਜਾਣ ਤਾਂ ਤੀਰਥਾਂ ਦਾ ਵੀ ਉਧਾਰ ਕਰ ਜਾਂਦੇ, ਕਿਉਂਕਿ ਤੀਰਥ ਵੀ ਪੁਕਾਰ ਕਰਦੇ ਹਨ ਹੇ ਵਾਹਿਗੁਰੂ, ਸੰਸਾਰ ਦੇ ਜੀਵ ਸਾਡੇ ਵਿੱਚ ਇਸ਼ਨਾਨ ਕਰਕੇ ਪਾਪਾਂ ਦੀ ਮੈਲ ਸੁੱਟ ਜਾਂਦੇ ਹਨ। ਕੋਈ ਆਪ ਦਾ ਪਿਆਰਾ ਭੇਜ, ਜਿਹਦੇ ਚਰਨ ਪੈਂਦਿਆਂ ਅਸੀਂ ਫਿਰ ਪਵਿੱਤਰ ਹੋ ਜਾਈਏ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਸ ਲਈ ਭਗਤ ਨਾਮਦੇਵ ਜੀ ਕਹਿੰਦੇ ਹਨ ਕਿ ਇਹ ਸੁਭਾਗ ਮੈਨੂੰ ਵੀ ਪ੍ਰਾਪਤ ਹੋਇਆ, ਮੈਨੂੰ

राज राज भोजन खाओ मेरे भाई। राज राज

0: We used to do that for 2.5 hours every morning. We still do it a couple of times a year, but now we do it shorter time in the morning. But you can do it any time from 7 minutes to 2.5 hours. But you have to do 2.5 breaths because it's an 8-cycle mantra. And eight, you know, eight is infinity, right? So, Ik Omkar Sat Nam Siddhi Wahe Guru. Eight. By the way, if you do that Adi Mantra, commit yourself to doing for 40 days at least and experience it. Keep a journal. Do it in the morning before you do Japji Sa, before you do your bani. Sit and chant first and tune yourself. Then do your banis and watch the difference between how you can tune in to Guru sound current after your mind is focused. It's amazing.
1: ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਹਜ਼ੂਰੀ ਚ ਜੁੜ ਬੈਠੀ ਸਾਧ ਸੰਗਤ ਜੀ ਹੋ ਪਿਆਰ ਸਤ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਆਪ ਸਾਰਿਆਂ ਨੂੰ ਖਾਲਸਾ ਪੰਥ ਦੇ ਆਗਮਨ ਦਿਵਸ ਤੇ ਬਹੁਤ ਬਹੁਤ ਵਧਾਈ ਹੋਵੇ ਇਸ ਉਪਲਕਸ਼ ਵਿਚ ਪਹਿਲਾਂ 2-3 ਮਿੰਟ ਵਾਸਤੇ ਇਸ ਮੌਕੇ ਦਾ ਰਾਗ ਪਵਿੱਤਰ ਬਾਣੀ ਚ ਸਲੋਕ ਗਾਇਨ ਕਰਾਂਗੇ ਉਸ ਤੋਂ ਉਪਰੰਤ ਇੱਕ ਸ਼ਬਦ ਹੋਰ ਗਾਇਨ ਕਰਕੇ ਆਪਾਂ ਸੁਖਮਾ ਦੇ ਜੱਜ ਖਵਾਂਗੇ ਪਿਆਰ ਨਾਲ ਸਫਲ ਕਰੋ

ਉਸ ਦੀ ਮਹਾਨ ਵਡਿਆਈ ਨੂੰ ਅਚਲਤਾ ਦੇ ਰੂਪ ਚ ਮੰਨਦੇ ਆ, ਆਨੰਦ ਦੇ ਰੂਪ ਵਿਚ, ਵਿਸਮਾਦ ਦੇ ਰੂਪ ਵਿਚ ਆਨੰਦ ਲੈ ਕੇ ਮੰਨਦੇ ਹੋਇਆ ਸਾਨੂੰ ਜਪਣ ਵਾਸਤੇ ਵਾਹਿਗੁਰੂ ਸ਼ਬਦ ਬਖਸ਼ਿਸ਼। ਸਵਾਦ ਲੈ ਕੇ, ਵਿਸਮਾਦ ਲੈ ਕੇ, ਆਨੰਦ ਲੈ ਕੇ ਉਹਨੂੰ ਯਾਦ ਕਰੀ। ਕਹਿਣ ਨਾ ਜਾਈ ਅਚਰਜ ਵਿਸਮਾਦ ਵਾਲੀ ਅਵਸਥਾ ਵਿਚ ਆ। ਜਿਸ ਵੇਲੇ ਉਹਨੂੰ ਇਸ ਤਰ੍ਹਾਂ ਯਾਦ ਕਰਾਂਗੇ ਬੜਾ ਚੈਨ, ਭਗਤ ਜਨਾ ਕੇ ਮਨ ਵਿਸਰਾਮ, ਭਗਤਾਂ ਨੂੰ ਜਪਣ ਵਾਲਿਆਂ ਨੂੰ ਚੈਨ ਆ ਜਾਂਦਾ, ਸੁੱਖ ਆ ਜਾਂਦਾ। ਇਸੇ ਕਰਕੇ ਮਹਾਰਾਜ ਨੇ ਇੱਥੇ ਪ੍ਰੇਰਨਾ ਕੀਤੀ, ਆਓ ਗੁਰਮੁਖੋ, ਆਓ ਸੰਤ ਜਨੋ, ਆਓ ਸੱਜਣੋ, ਆਓ ਭਗਤੀ ਭਾਵ ਦੀ ਇੱਛਾ ਰੱਖਣ ਵਾਲਿਓ, ਸਾਜਨ ਸੰਤ ਕਰੋ ਇਹ ਕੰਮ। ਅਸਲ ਤਾਂ ਜ਼ਿੰਦਗੀ ਮਿਲੀ ਇਸੇ ਵਾਸਤੇ, ਕੰਮ ਹੀ ਜ਼ਿੰਦਗੀ ਦਾ ਇਹ, ਜ਼ਿੰਦਗੀ ਦੀ ਪ੍ਰਾਪਤੀ ਦਾ ਪ੍ਰਯੋਜਨ ਹੀ ਇਹੀ। ਆਪਾਂ ਅੱਗੇ ਵੀ ਪੜ੍ਹਨੇ ਹਨ, ਜਿਸ ਵੱਖਰ ਕੋ ਲੈਣ ਤੂੰ ਆਇਆ, ਜਿਸ ਕੰਮ ਵਾਸਤੇ ਤੈਨੂੰ ਭੇਜਿਆ ਗਿਆ, ਜਿਸ ਮਕਸਦ ਵਾਸਤੇ ਤੈਨੂੰ ਜੀਵਨ ਮਿਲਿਆ, ਰਾਮ ਨਾਮ ਸੰਤਨ ਘਰ ਪਾਇਆ, ਪ੍ਰਭੂ ਪਿਆਰ ਵਾਲੇ ਲੋਕਾਂ ਦੇ ਵਿਚ ਬੈਠ ਕੇ ਇਹਨਾਂ ਨਾਲ ਮਿਲ ਕੇ ਤੈਨੂੰ ਇਹ ਵਸਤੂ ਪ੍ਰਾਪਤ ਹੋ ਜਾਏ, ਸੰਤਾਂ ਦੇ ਘਰ ਵਿਚੋਂ, ਗੁਰੂ ਨਾਨਕ ਦੇ ਘਰ ਵਿਚੋਂ ਤੈਨੂੰ ਇਹ ਵਸਤੂ ਪ੍ਰਾਪਤ ਹੋਵੇ। ਤਾਂ ਜਬ ਮਹਾਨ ਲੇ ਹੋ ਮਨ ਮੋਲ, ਹੰਕਾਰ ਛੱਡ ਕੇ, ਕਿਉਂਕਿ ਹੰਕਾਰ ਦੇ ਮਾਮਲੇ ਚ ਮਹਾਰਾਜ ਨੇ ਬੜਾ ਸਪਸ਼ਟ ਵਚਨ ਕੀਤਾ ਹੈ, ਹਉਮੈ ਨਾਵੇਂ ਨਾਲ ਵਿਰੋਧ ਹੈ ਦੋਇ ਨਾ ਵਸੈ ਇੱਕ ਥਾਂ। ਹੰਕਾਰ ਤੇ ਨਾਮ ਇੱਕ ਹਿਰਦੇ ਚ ਇਕੱਠੇ ਨਹੀਂ ਵਸ ਸਕਦੇ, ਨਾਮ ਵਸਾਉਣਾ ਹਿਰਦੇ ਚ ਤੇ ਹਉਮੈ ਕੱਢਣੀ ਪਏਗੀ, ਨਿਮਰਤਾ ਧਾਰਨ ਕਰਨੀ ਪਏਗੀ। ਤੇ ਜਿਨ੍ਹਾਂ ਨੇ ਨਿਮਰਤਾ ਨੂੰ ਧਾਰਨ ਕੀਤਾ ਹੈ, ਨਾਮ ਆਪਣੇ ਆਪ ਹਿਰਦੇ ਚ ਪ੍ਰਵੇਸ਼ ਕਰ ਗਏ। ਸਾਹਿਬ ਕਹਿੰਦੇ ਨੇ ਤਾਜ ਅਭਮਾਨ ਲੇਹੋ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ, ਫਿਰ ਲਾਦ ਖੇਪ ਸੰਤਾਂ ਸੰਗ ਚਾਲ। ਇਹ ਸੌਦਾ ਲੱਦ ਕੇ, ਇਹ ਰਾਮ ਨਾਮ ਦਾ ਸੌਦਾ ਲੱਦ ਕੇ ਸਤਸੰਗੀਆਂ ਦੇ ਨਾਲ ਤੁਰਦਾ ਰਹੋ, ਉਹਨਾਂ ਦੇ ਨਾਲ ਰਲਿਆ ਰਹੋ, ਮਿਲਿਆ ਰਹੋ ਉਹਨਾਂ ਦੇ ਨਾਲ। ਅਮਰ ਤਿਆਗ ਵਿਖਿਆ ਜੰਜਾਲ, ਮਾਇਆ ਦੇ ਜਿਹੜੇ ਬੋਝ ਸਰੀਰ ਦੇ ਉੱਤੇ ਮਨ ਦੇ ਉੱਤੇ ਪਾਏ ਨੇ ਛੱਡ ਦੇ, ਹਿਰਦੇ ਵਿੱਚ ਨਾਮ ਨੂੰ ਥਾਂ ਦੇਣੀ ਹੈ ਤੇ ਫਿਰ ਮਾਇਆ ਨੂੰ ਥਾਂ ਨਾ ਦੇ, ਇਹਨੂੰ ਵਰਤਦਾ ਚਲਾ ਜਾ, ਇਹਨੂੰ ਸਿਮਰਨ ਨਾ ਲੱਗ ਜਾ, ਇਹਨੂੰ ਯਾਦ ਨਾ ਕਰਨ ਲੱਗ ਜਾ, ਇਹਨੂੰ ਹਿਰਦੇ ਚ ਨਾ ਬਣਾ ਕੇ ਬੈਠ ਜਾ। ਅਮਰ ਤਿਆਗ ਸਿੱਖਿਆ ਜੰਜਾਲ, ਫਿਰ ਵੇਖ ਕੈਸਾ ਆਨੰਦ ਬਣਦਾ ਹੈ, ਧਨ ਧਨ ਕਹੇ ਸਭ ਕੋਏ, ਜੈ ਜੈਕਾਰ ਹੋ ਜਾਏ। ਸੰਸਾਰ ਵਿਚ ਵੀ ਹੋਵੇਗੀ ਤੇ ਮੁੱਖ ਉਜਲ ਹਰ ਦਰਗਹਿ ਸੋਏ, ਦਰਗਾਹ ਵਿਚ ਜਾ ਕੇ ਵੀ ਮੁੱਖ ਉਜਲਾ ਹੋਵੇਗਾ। ਇਹ ਗੱਲ ਵੱਖਰੀ ਏ, ਭਾਗਾਂ ਵਾਲੇ ਨੇ ਜਿਨ੍ਹਾਂ ਨੂੰ ਇਹ ਸਮਝ ਆਈ ਏ, ਇਹ ਵਾਪਾਰ ਵਿਰਲਾ ਵਾਪਾਰ ਏ, ਨਾਨਕ ਤਾਂ ਕਹਿ ਸਦ ਬਲਿਹਾਰ ਏ। ਮੈਂ ਉਸ ਤੋਂ ਬਲਿਹਾਰਨੇ ਜਾਂਦਾ, ਸਾਹਿਬ ਕਹਿੰਦੇ ਨੇ ਜਿਹਨੂੰ ਇਹ ਵਪਾਰ ਕਰਨਾ, ਔਰ ਪਹਿਲਾਂ ਵੀ ਕਿਹਾ ਜੇ ਤੈਨੂੰ ਇਹ ਵਪਾਰ ਕਰਨਾ ਆ ਜਾਵੇ, ਕਰ ਲਵੇ ਚੰਗਾ ਰਹੇਗਾ, ਹਲਤ ਪਲਤ ਦੋਏ ਲੇਹ ਸਵਾਰ, ਤੇਰੀ ਜ਼ਿੰਦਗੀ ਵੀ ਸੌਰ ਜਾਏ, ਤੇਰਾ ਭਵਿੱਖਤ ਵੀ ਸੌਰ ਜਾਏ, ਪਰਲੋਕ ਵੀ ਸੌਰ ਜਾਏ। ਰਾਮ ਨਾਮ ਅੰਤਰ ਔਰ ਧਾਰ, ਹਿਰਦੇ ਦੇ ਅੰਦਰ ਧਾਰਨ ਕਰ ਲੈ, ਰਾਮ ਨਾਮ ਅੰਤਰ ਔਰ ਧਾਰ। ਜੇ ਕਿਵੇਂ, ਜੇ ਤੇਰੇ ਹਿਰਦੇ ਚ ਨਹੀਂ ਵਸਦਾ, ਤੈਨੂੰ ਜਾਚ ਨਹੀਂ ਆਉਂਦੀ, ਤੈਨੂੰ ਸਮਝ ਨਹੀਂ ਆਉਂਦੀ, ਤਾਂ ਪੂਰੇ ਗੁਰੂ ਕੀ ਪੂਰੀ ਦੀਖਿਆ, ਪੂਰੇ ਗੁਰੂ ਕੋਲੋਂ ਇਹ ਸੋਝੀ ਪ੍ਰਾਪਤ ਕਰ, ਪੂਰੇ ਗੁਰੂ ਕੋਲੋਂ ਉਪਦੇਸ਼ ਲੈ, ਪੂਰੇ ਗੁਰ ਕਾ ਸੁਣ ਉਪਦੇਸ਼, ਪੂਰੇ ਗੁਰ ਕੀ ਪੂਰੀ ਦੀਖਿਆ, ਜਿਸ ਮਨ ਵਸੈ ਤਿਸ ਸਾਚ ਪਰੀਖਿਆ। ਹਰ ਔਖੇ ਸੌਖੇ ਸਮੇਂ ਵਿੱਚੋਂ ਉਹ ਸੱਚਾ ਬੰਦਾ ਸੱਚ ਨੂੰ ਹਿਰਦੇ ਚ ਵਸਾਉਣ ਵਾਲਾ ਸੁਖੀ ਹੋ ਕੇ ਨਿਕਲ ਜਾਂਦਾ। ਮਨ ਤਨ ਨਾਮ ਜਪੋ ਲਿਵਲਾਏ, ਦੁੱਖ ਦਰਦ ਮਨ ਤੇ ਪਹੁ ਜਾਏ, ਸੱਚ ਵਾਪਾਰ ਕਰੋ ਵਾਪਾਰੀ, ਇਹ ਵਾਪਾਰ ਕਰਨ ਵਾਸਤੇ ਤੂੰ ਆਇਆ। ਦਰਗਹਿ ਨਿਭੈ ਖੇਪ ਤੁਮਾਰੀ, ਇਹ ਸੌਦਾ ਤੇਰਾ ਦਰਗਾਹ ਤੱਕ ਨਿਭ ਜਾਣ ਵਾਲੀ। ਕਿਉਂਕਿ ਸਾਹਿਬਾਂ ਨੇ ਜੀਵਨ ਦੇ ਤੇ ਪਰਲੋਕ ਦੇ ਰਸਤਿਆਂ ਬਾਰੇ, ਉਹਦੀ ਔਕੜਾਂ ਬਾਰੇ ਤੇ ਨਾਲ ਨਿਭ ਜਾਣ ਵਾਲੀ ਇਸ ਵਸਤੂ ਬਾਰੇ ਬੜਾ ਸਪਸ਼ਟ ਕੀਤਾ। ਸਾਹਿਬ ਕਹਿੰਦੇ ਨੇ ਜੇ ਪੈਂਦੇ ਕੇ ਗਣੇ ਚਾਹੇ ਨਾ ਕੋਸਾ, ਜਿਸ ਰਾਹ ਦੇ ਕੋਹ ਨਹੀਂ ਗਿਣੇ ਜਾ ਸਕਦੇ, ਹਰ ਕਾ ਨਾਮ ਊਹਾਂ ਸੰਗ ਤੋਸਾ, ਉਥੇ ਨਾਮ ਤੇਰੇ ਨਾਲ ਨਿਭ ਜਾਣ ਵਾਲਾ ਤੋਸ਼ਾ ਸਾਬਤ ਹੋਵੇ। ਜੇ ਪੈਂਦੇ ਮਹਾਂ ਅੰਧ ਗੁਬਾਰਾ, ਜਿੱਥੇ ਚਾਨਣ ਦਾ ਹੋਰ ਕੋਈ ਸਾਧਨ ਨਹੀਂ, ਹਰ ਕਾ ਨਾਮ ਸੰਗ ਉਜੀਆਰਾ, ਜਿੱਥੇ ਸੂਰਜਾਂ ਦਾ ਚਾਨਣ ਬੇਕਾਰ ਹੈ, ਉਥੇ ਨਾਮ ਦਾ

ਚਾਹ ਪੰਥ ਤੇਰਾ ਕੋ ਨਾ ਸਿਝਾਣੂ, ਆਪਣੇ ਭਰਾ ਮਿੱਤਰ ਪੁੱਤਰ ਜਿਸ ਰਾਹ ਤੇ ਤੇਰੇ ਵਾਕਫ ਨਹੀਂ ਬਣਨਗੇ। ਹਰ ਕਾ ਨਾਮ ਤਹਿ ਨਾਲ ਪਛਾਣੂ, ਉਥੇ ਤੇਰਾ ਸਾਝੀਦਾਰ ਹੋ ਕੇ ਨਿਭੇਗਾ, ਸਾਥੀ ਹੋ ਕੇ ਨਿਭੇਗਾ। ਜੈ ਮਹਾ ਭਿਆਨ ਤਪਤ ਬਹੁ ਕਾਮ, ਜਿੱਥੇ ਅੱਗ ਵਰਦੀ ਜਾਪਦੀ, ਕੀਤੇ ਹੋਏ ਕਰਮਾਂ ਦੇ ਫਲ ਵਜੋਂ, ਮਾੜੇ ਕਰਮਾਂ ਦੇ ਫਲ ਵਜੋਂ ਜਿੱਥੇ ਤਪਸ਼ਾਂ ਵਿਆਪਦੀਆਂ ਨੇ, ਉਥੇ ਜੇ ਨਾਮ ਜਪਿਆ ਹੋਵੇ ਤੇ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ, ਠੰਡਕਾ ਦੇਵੇਗਾ ਤੈਨੂੰ, ਉਹਨਾਂ ਤਪਸ਼ਾ ਤੋਂ ਬਚਾਵੇਗਾ। ਉਹਦੇ ਬਾਰੇ ਸਾਹਿਬ ਕਹਿੰਦੇ ਨੇ, ਸੱਚ ਵਾਪਾਰ ਕਰੋ ਵਾਪਾਰੀ, ਦਰਗਹਿ ਨਿਭੈ ਖੇਪ ਤੁਮਾਰੀ, ਏਕਾ ਟੇਕ ਰੱਖੋ ਮਨ ਮਾਹੇ, ਜੇ ਤੂੰ ਇੱਕ ਉਸ ਦਾ ਆਸਰਾ ਲੱਗ ਕੇ ਚੱਲੇ, ਨਾਨਕ ਬੌਰ ਨਾ ਆਵੇ ਜਾਹੇ, ਤੈਨੂੰ ਮੁੜ ਕੇ ਆਉਣਾ ਜਾਣਾ ਨਹੀਂ ਪਏ, ਜ਼ਿੰਦਗੀ ਦਾ ਮਨੋਰਥ ਪੂਰਾ ਹੋ ਜਾਏਗਾ। ਉਹ ਮਨੋਰਥ ਜ਼ਿੰਦਗੀ ਦਾ ਕੀ ਹੈ ਸਰ?

भगत भाए तरिया संसार फिर भगती तन होशी सार किरे भगती दे लड़ने लगे जिंदगी एवं मिट्टी होके लग जाएगी। आखिर का शरीर मिट्टी है, ਇਹ ਸਰੀਰ ਦੀਆਂ ਸਾਰੀਆਂ ਕਿਰਿਆਵਾਂ ਵੀ ਬੇਕਾਰ ਨੇ ਜੇ ਨਾਮ ਨਾਲ ਆਪਾਂ ਸਨੀਵਾਰ ਰੋਜ਼ ਪੜ੍ਹਦੇ ਹਾਂ। ਪਹਿਲਾਂ ਸੁੱਚਾ ਆਪ ਹੋਏ, ਸੁੱਚੇ ਬੈਠਾ ਆਏ, ਸੁੱਚੇ ਅੱਗੇ ਰੱਖਿਓ ਕੋਈ ਨਾ ਭਿੱਡਿਓ ਜਾਏ, ਸੁੱਚਾ ਹੋਏ ਕਹਿ ਜੇਵਿਆ ਲੱਗਾ ਪੜ੍ਹਨ ਸਲੋਕ ਕੋਠੀ ਜਾਈ ਸੱਟਿਆ ਕਿਸੇ ਲੱਗਾ ਦੋਸ਼। ਆਖਿਰ ਇਹ ਸਰੀਰ ਨੂੰ ਦੋਸ਼ ਹੈ ਕਿ ਇਹਨਾਂ ਪਵਿੱਤਰ ਅੰਨ ਜਿਹਦੇ ਬਾਰੇ ਸਾਹਿਬ ਕਹਿੰਦੇ ਨੇ ਅੰਨ ਦੇਵਤਾ, ਪਾਣੀ ਦੇਵਤਾ, ਬਸੰਤਰ ਦੇਵਤਾ, ਲੂਣ ਪੰਜਵਾਂ ਪਾਇਆ ਗਿਰਦਤਾ ਹੋਆ ਪਾਕ ਪਵਿੱਤਰ, ਪਰ ਪਾਪੀ ਸਿਉਤਨ ਗੱਡਿਆ ਥੁੱਕਾਂ ਪਈਆਂ ਤੇ ਇਸੇ ਅੰਨ ਤੇ ਥੁੱਕਾਂ ਸੁੱਟੀਆਂ ਗਈਆਂ। ਦੋਸ਼ ਕਿਹਨੂੰ ਲੱਗਾ? ਦੋਸ਼ ਤਾਂ ਇਸੇ ਸਰੀਰ ਨੂੰ ਲੱਗਾ ਨਾ, ਪਰ ਸਾਹਿਬ ਕਹਿੰਦੇ ਨੇ ਨਹੀਂ, ਜਿਸ ਨੇ ਇਹ ਸਾਰਾ ਅੰਨ ਖਰਾਬ ਕੀਤਾ ਖਾਇਆ ਬੈਲ ਵਧਾਇਆ। ਸਾਹਿਬ ਇੱਕ ਤਾਂ ਹੋਰ ਬੜੀ ਪਿਆਰੀ ਗੱਲ ਕਹਿੰਦੇ, ਸਭ ਕਹਿੰਦੇ ਨਵੇਂ ਛਿੱਦਰ ਸਵੇਂ ਅਪਵਿੱਤਰਾ, ਨੌ ਦੇ ਨੌ ਸੁਰਾਖਾਂ ਵਿੱਚੋਂ, ਸਰੀਰ ਦੇ ਨੌ ਸੁਰਾਖਾਂ ਵਿੱਚੋਂ ਗੰਦੀ ਨਿਕਲਦੀ, ਪਰ ਜੇ ਕਿਤੇ ਤੂੰ ਬੋਲ ਹਰ ਨਾਮ ਪਵਿੱਤਰ ਸਭ ਕੀਤਾ, ਤੂੰ ਨਾਮ ਜਪਣ ਲੱਗ ਪਵੇ ਨਾ ਤੇ ਜੋ ਕੁਝ ਨਿਕਲਣ ਵਾਲਾ ਹੈ ਉਹ ਤਾਂ ਪਵਿੱਤਰ ਹੋਵੇਗਾ, ਪਰ ਤੇਰੇ ਤੇ ਦੋਸ਼ ਤਾਂ ਨਾ, ਨਹੀਂ ਤਾਂ ਉਹ ਜਿਹੜਾ ਜਿਤ ਮੁੱਖ ਨਾਮ ਨਾ ਉੱਚਰੇ ਬਿਨ ਨਾਮ ਏ ਰੱਬ ਥਾਂ ਨਾਨਕ ਕਿਵੇਂ ਜਾਣੀਏ, ਜਿਤ ਮੁੱਖ ਥੁੱਕਾਂ ਪਾਏ ਉਹ ਥੁੱਕਾਂ ਜਿਹੜੀਆਂ ਉੱਥੇ ਪੈਂਦੀਆਂ ਨੇ ਅੰਨ ਨੂੰ, ਉਹ ਅੰਨ ਨੂੰ ਗੰਦੇ ਕਰਨ ਵਾਲੇ ਦੇ ਮੂੰਹ ਤੇ ਪੈਂਦੀਆਂ। ਸਾਹਿਬ ਕਹਿੰਦੇ ਨੇ ਬਿਨ ਭਗਤੀ ਤਨ ਹੋਸੀ ਸਾਰ, ਸਾਰੇ ਸੁੱਖ ਲੈਣੇ ਸਰਬ ਕਲਿਆਣ ਸੁਖ ਨਿਧ ਨਾਮ। ਨਾਮ ਤੋਂ ਟੁੱਟਿਆ ਹੋਇਆ ਬੰਦਾ ਦੁਖੀ ਏ ਤੇ ਜਿਹੜਾ ਨਾਮ ਨਾਲ ਜੁੜ ਗਿਆ ਸਾਰੇ ਹੀ ਸੁੱਖ, ਸਾਰੇ ਹੀ ਕਲੇਸ਼ ਮਿਟ ਕੇ ਕਲਿਆਣ, ਸਾਰੇ ਹੀ ਕਲਿਆਣ, ਸਰਬ ਕਲਿਆਣ ਸੁਖ ਨਿਧ ਨਾਮ। ਬੂਟ ਜਾਤ ਪਾਏ ਵਿਸ਼ਰਾਮ, ਡੁੱਬਦਾ ਡਿੱਗਦਾ ਡੋਲਦਾ ਪਰੇਸ਼ਾਨ ਬੰਦਾ ਚੈਨ ਪਾ ਜਾ, ਭਗਤ ਜਣਾ ਕੇ ਮਨ ਵਿਸ਼ਰਾਮ। ਬੂਟ ਜਾਤ ਪਾਏ ਵਿਸ਼ਰਾਮ, ਸਗਲ ਦੁੱਖ ਕਾ ਹੋਵਤ ਨਾਸ, ਸਰੀਰ ਦੇ ਮਨ ਦੇ ਸੰਸਾਰ ਦੇ ਪ੍ਰਲੋਕ ਦੇ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ। ਸਾਹਿਬ ਕਹਿੰਦੇ ਨੇ ਨਾਨਕ ਨਾਮ ਜਪੋ ਗੁਣਦਾਸ, ਉਸ ਵਾਹਿਗੁਰੂ ਅਕਾਲ ਪੁਰਖ ਦੇ ਤਿਸ ਦੇ ਗੁਣਾਂ ਦਾ ਵਰਣਨ ਕਰੋ, ਸਾਰੇ ਹੀ ਦੁੱਖ ਦੂਰ ਹੋ ਜਾਣਗੇ। ਸਾਹਿਬਾਂ ਦੇ ਕੋਲ ਗਾਇਆ ਸੀ ਦੁਖੀ ਬੰਦਾ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੇ ਪਾਸ ਆਇਆ ਸੀ, ਚੁੱਕ ਕੇ ਲਿਆਏ ਸਨ ਆਇਆ ਕੰਨ, ਆਉਣ ਜੋਗਾ ਹੀ ਨਹੀਂ, ਰੋਗ ਸੀ ਜਲੋਧਰ ਦਾ। ਜਲੋਧਰ ਦਾ ਜੇ ਆਪਾਂ ਮੂਲ ਸ਼ਬਦ ਲੱਭੀਏ ਨਾ, ਉਹ ਹੈ ਜਲੋਧਰ, ਪੇਟ ਚ ਪਾਣੀ ਭਰ ਜਾਏ, ਮਨੁੱਖ ਦੇ ਪੇਟ ਚ ਪਾਣੀ ਭਰ ਜਾਏ ਤੁਹਾਨੂੰ ਕਹਿੰਦੇ ਨੇ ਜਲੋਧਰ ਭਾਵ ਜਲੋਧਰ, ਉਧਰ ਵਿੱਚ ਪੇਟ ਵਿੱਚ ਪਾਣੀ ਭਰ ਗਿਆ ਤੇ ਜਿਸ ਬੰਦੇ ਨੂੰ ਰੋਗ ਹੋ ਜਾਏ ਨਾ, ਪਾਸਾ ਵੀ ਨਹੀਂ ਭਰ ਸਕਦਾ, ਜਫਾਲ ਪਿਆ ਰਹੇ, ਆਪਣੀ ਕਿਰਿਆ ਕੀ ਸਾਧਨੀ ਹੈ, ਉੱਠਣਾ ਕੀ ਹੈ, ਬੈਠ ਨਹੀਂ ਸਕਦਾ, ਪੇਟ ਪਾਣੀ ਨਾਲ ਭਰ ਕੇ ਇਧਰ ਉਧਰ ਫੈਲ ਜਾਂਦਾ ਤੇ ਬੰਦਾ ਚੁਫਾਲ ਪਿਆ ਰਹਿੰਦਾ। ਹੌਲੀ ਹੌਲੀ ਇਹ ਪਾਣੀ ਸਾਰਾ ਖੂਨ ਦੀਆਂ ਨਾੜੀਆਂ ਚ ਚਲ ਜਾਂਦਾ ਤੇ ਖੂਨ ਦੀ ਬਜਾਏ ਸਾਰੇ ਸਰੀਰ ਚ ਪਾਣੀ ਚੱਲਦਾ, ਫਿਰ ਬੰਦਾ ਇੱਕ ਦਿਨ ਛੁੱਟੀ ਕਰ ਜਾਂਦਾ, ਸਮਾਪਤ ਹੋ ਜਾਂਦਾ। ਆਮ ਤੌਰ ਤੇ ਪੁਰਾਣੇ ਸਮਿਆਂ ਚ ਕਈ ਵਾਰੀ ਨੂੰ ਅਸਾਧ ਰੋਗ ਵੀ ਮੰਨਿਆ ਗਿਆ, ਪਰ ਕੁਝ ਲੋਕ ਸਿਆਣੇ ਐਸੇ ਵੀ ਸਨ ਜਿਹੜੇ ਇਲਾਜ ਕਰ ਲੈਂਦੇ ਸਨ। ਇਹ ਬੰਦਾ ਜਿਹੜਾ ਲਿਆਂਦਾ ਗਿਆ ਲਾਹੌਰ ਤੋਂ, ਇਹਦਾ ਕਿਸੇ ਕੋਲੋਂ ਇਲਾਜ ਨਹੀਂ ਹੋਇਆ ਕਿਉਂਕਿ ਅਵਸਥਾ ਠੀਕ ਨਹੀਂ ਸੀ ਰਹੀ, ਰੋਗ ਦੀ ਅਵਸਥਾ ਜਿਹੜੀ ਉਹ ਤੀਜੇ ਦਰਜੇ ਤੱਕ ਪਹੁੰਚੀ ਹੋਈ, ਭਿਆਨਕ ਅਵਸਥਾ ਚ ਪਹੁੰਚੀ ਹੋਈ, ਹਕੀਮਾਂ ਵੈਦਾਂ ਨੇ ਕਹਿਤਾ ਨਹੀਂ ਸਾਥੋਂ ਠੀਕ ਨਹੀਂ ਹੋਈ। ਤੇ ਜਿਸ ਬੰਦੇ ਨੂੰ ਰੋਗ ਬੜਾ, ਇੱਕ ਹੋਰ ਵੀ ਕਸਰ ਸੀ, ਸੀ ਇਹ ਸਰਕਾਰੀ ਅਹਿਲਕਾਰ ਤੇ ਟੱਬਰ ਦੇ ਗੁਜ਼ਾਰੇ ਦਾ ਸਾਧਨ ਇਹਦੀ ਨੌਕਰੀ, ਅੱਜ ਇਹਦੇ ਸਰੀਰ ਨੂੰ ਕੁਝ ਹੋ ਜਾਂਦਾ, ਟੱਬਰ ਰੋਟੀ ਕਿੱਥੋਂ ਖਾ ਲੈਂਦਾ, ਪਰਿਵਾਰ ਦਾ ਆਸਰਾ ਬਣਿਆ ਹੋਇਆ, ਹਾਲਾਂਕਿ ਆਸਰਾ ਨਿਰੰਕਾਰ ਹੈ। ਬੰਦਾ ਸਮਝਦਾ ਐਸਾ ਕਿ ਜਿਸ ਦੇ ਰਾਹੀਂ ਰੋਟੀ ਮਿਲਦੀ ਸੀ, ਜੇ ਇਹਨੂੰ ਕੁਝ ਹੋ ਗਿਆ ਤੇ ਪਤਾ ਨਹੀਂ ਕੀ ਬਣੇਗਾ, ਹਾਲਾਂਕਿ ਐਸਾ ਹੈ ਪਾਵਨ ਬਾਣੀ ਸਾਨੂੰ ਵਿਸ਼ਵਾਸ ਦ੍ਰਿੜ ਕਰਾਉਂਦੀ ਹੈ ਕਿ ਨਹੀਂ ਤੂੰ ਉਸ ਮਾਲਕ ਤੇ ਭਰੋਸਾ ਰੱਖ। ਪਰ ਟੱਬਰ ਦੇ ਲੋਕ, ਪਰਿਵਾਰ ਦੇ ਲੋਕ ਪਰੇਸ਼ਾਨ ਸਨ, ਥਾਂ ਥਾਂ ਤੇ ਭਟਕਦੇ ਫਿਰਦੇ, ਅਖੀਰ ਉਹ ਟਿਕਾਣੇ ਪਹੁੰਚ ਗਏ। ਸਰੋਵਰ ਦੀ ਕਾਰ ਸੇਵਾ ਹੋ ਰਹੀ ਹੈ, ਰਾਮਦਾਸ ਚੱਕ ਅੰਮ੍ਰਿਤਸਰ ਸਾਹਿਬ ਉੱਥੇ ਲੈ ਆਏ ਨੇ। ਇੱਕ ਜਿਹੜਾ ਕਹਿਣ ਲੱਗਾ, ਮਹਾਰਾਜ ਤੁਹਾਡੇ ਦਰ ਤੇ ਲੈ ਕੇ ਆਏ ਹਾਂ, ਕਿਧਰੋਂ ਠੀਕ ਹੋਣ ਦੀ ਆਸ ਨਹੀਂ, ਜੇ ਤੁਸੀਂ ਕਿਰਪਾ ਕਰੋ, ਕਿਰਪਾ ਦ੍ਰਿਸ਼ਟੀ ਕਰੋ, ਤੁਹਾਡੇ ਦਰ ਤੇ ਬੜਿਆਂ ਦੇ ਰੋਗ ਕੱਟੇ ਜਾਂਦੇ ਸੁਣੇ ਨੇ, ਤੁਸੀਂ ਕਿਰਪਾ ਕਰੋ, ਇਹ ਬੰਦਾ ਬਚਦਾ। ਤੇ ਇੱਕ ਬਹੁਤੇ ਦੁਖੀ ਨੇ ਵੀ ਕਹਿਤਾ, ਮਹਾਰਾਜ ਵੇਖੋ ਜੇ ਬਚਦਾ ਤਾਂ ਠੀਕ ਹੈ, ਨਹੀਂ ਤਾਂ ਕਿਰਪਾ ਕਰੋ, ਇਹਦੀ ਜਾਨ ਤਾਂ ਛੁੱਟ ਜਾ। ਕਈ ਵਾਰੀ ਬੰਦਾ ਇੱਥੇ ਤੱਕ ਵੀ ਜਾ ਪਹੁੰਚਦਾ। ਸਾਹਿਬ ਕਹਿਣਗੇ ਦੇਖੋ ਭਾਈ, ਮਾਲਕ ਦੀ ਆਵਾਜ਼ ਆਵੇ ਤੇ ਜੀ ਸਦਕੇ ਸਿਰ ਮੱਥੇ, ਜੀਵਨ ਨੂੰ ਅਲਵਿਦਾ ਕਹਿ ਕੇ ਜਾਣਾ ਬਣਦਾ, ਪਰ ਜਦ ਤੱਕ ਉਹਦਾ ਸੱਦਾ ਨਹੀਂ ਆਉਂਦਾ, ਮੌਤ ਦੀ ਇੱਛਾ ਕਰਨੀ ਵੀ ਗੁਨਾਹ ਹੈ, ਆਤਮਘਾਤੀ ਨਹੀਂ ਬਣਦਾ।
जीवन की इच्छा करनी मनुख का अधिकार है, मौत नूं प्रवान करना होर गल है, लेकिन जीवन की इच्छा ना रहनी यह तो बहुत माड़ी गल है। जीवन की इच्छा करन दिओ, तुसीं भी करो, इहदे वास्ते इह भी करे कि महाराज ये बच जाएगा। साहब कह लगे बच जाएगा, जीवेगा जिवावेगा, ऐसी गल ही साहबा ने बचन कर दिता। भाई बुढ़ा जी, बाबा बुढ़ा जी, भाई बुढ़ा जी सिर ते टोकरी कार सेवा की चुकी हुई, कारे की टोकरी चुकी हुई है, उदो पौड़ता नहीं सन, अज सरोवर की खटाई बटाई हो रही, टोकरी चुकी चढ़ाई चढ़ रहे, पैरां नाल बने हुए उस रस्ते उत्ते उपर नूं चढ़ रहे। जिस वेले साहिब से पाशा जिथे बैठ के धन गुरु अर्जन साहब अद पंजनी साहब बेर के कोलथड़ा साहब जिथे बैठ के साहब सेवा करवाया करते सन, इधर नूं बाबा बुढ़ा जी जिस वेले चढ़े चढ़ाई चढ़ के कोलों लंघन लगे ते महाराज सच्चे पातशाह ने कहा बाबा जी रुक गए। महाराज वल निम्रता नेत्र चुका के वेखिया, कहन लगे हुकम पातशाह। साहब कहन लगे रोगी आया, पेट पानी नाल भरिया है, वेखो ये ठीक हो सकता है। बाबा जी दे सिर ते टोकरा सी वगा के उहदे पेट दे उत्ते मारे, ओवें ही कार सेवा का भरिया होया, कारे का भरिया होया, भारा टोकरा मजबूत हथां नाल चुकिया होया, भरिया टोकरा ओहदे पेट ते चुके मारे, सारा पेट का पानी एकदम बाहर आ। हुण इह कोई इलाज तां नहीं, पर बाबे बुढ़े कोल इलाज है, ब्रह्म ज्ञानी कोल ऐसा भी इलाज है। यह कोई इलाज नहीं जलो दरदा कि उहदा पेट दबा के पानी कढ़ता जाए होर भर जाएगा, और इस तरह दबा के कढ़न नाल कई होर कंप्लीकेशन भी हो जांदियां ने, लेकिन बाबा बुढ़ा करे तो ठीक रहिंदा है, क्योंकि गुरु के हुक्म विच कर रहे। एक आप ब्रह्म ज्ञानी सेवादार है, एक गुरु की रजा विच पेट का सारा पानी निकल गया, बंदा उठ के बह गया, चरणा ते बह गया। महाराज कहन लगा महाराज तुहाडी बड़ी कृपा, उठण जोगा करता जी, हुण इन्नी कृपा करो आ बैठा खलोण जोगा भी कर दे, जीवन जोगा भी कर दे। धन गुरु अर्जन साहब कहन लगे सुन गुरमुखा, जे आ ही गया है ना ते तेनू हुण अधूरा नहीं भेजांगे, टूणा नहीं भेजांगे, जे आ ही गया इत्थे ते इत्थों तेनू राह दे के तोरां, हथ बन के खड़ा हो गया। कहन लगा पातशाह करो कृपा। साहब कहन लगे देख ए जीवन तां मिल गया है, इस रोग तो तू बच गया, लेकिन उधरले पासे तू सरकारी अहलकार है, जाके तू फिर अपने नौकरी संभाल लवेगा, माया विच रुझ जावेगा, हुक्मा च लग जावेगा, वेखी कितें अंदर की बीमारी उथे दी उथे खड़ी रहे, होमे की होर लालच की कई तरह दी बीमारियां वह कितने उथियां खड़िया रहन। कह लगा महाराज करो कृपा, सारे पासों स्वस्थ करके भेजो, सारिया तंदुरुस्तियां बख्शिश करो। साहब कह लगे जे सारे पासों तंदुरुस्त होना है, शरीर करके भी तंदुरुस्त रहना, संसार के सारे सुख भोगने ने, तो वजीर खां इस तरह कर सुखमणि दे लड़ लग जा, सुखमणि पढ़िया सुनिया कर, पढ़ सके तो ठीक है, नहीं तो सुनिया कर। यह वजीर खां सधारण बंदा नहीं, अगे चल के आप इतिहास च पढ़ने हैं, जहांगीर के समय में ही यह वजीरे आला बन गया, सब तो वड्डा वजीर बन गया, शाहजहां के समय से भी वड्डे वजीर की थां दे रहा है। लेकिन एक कमाल की गल रही है कि बादशाह दियां गुरु घर नाल दोख भरिया कार्रवाइया चल दिया रही, लेकिन यह बंदा जिहड़ा है गुरु का सत्कार इन्हें नहीं छड्डिया। जिस दिन गुरु अर्जन साहब सच्चे पातशाह नूं लाहौरों सदा आया सी, यही वजीर खां इहदिया तोरिया गया, जिसले जहांगीर के दरबार वालों हुक्म होया कि जाओ उन्हां नूं लैके आओ ते वह आके इत्थे सानू जवाब देन, जो कर रहे ने ठीक है। वजीर खां नूं हुक्म किया कि तू जा, तू वेख्या है अमृतसर अगे, तू उन्हां दे कोल अगे गया है, जा दरबार का हुक्म उन्हें सुना दे। ते एदी तुरदे पता किवें सन, एदी दा मतलब हुंदा सी सरकारी अहलकार, डिग्निटरी, अदब सत्कार लैण दे हकदार बंदे, जिहड़े दरबारी सलाम लैण दा हक रखते सन उन्हां नूं एदी कहा जांदा सी। ते ए आम तौर ते या तां घोड़ियां ते चलदे सन, चार पंज बंदे नाल होण, या मंजे ते बैठदे सन, चार बंदे चुक के अगले पिंड छड्ड आउण, ओह अगले उस पिंड दे बंदे उतों अगले पिंड छड्ड आउण। लेकिन इस बंदे ने लाहौरों निकलदिआं सार घोड़ा भी छड्डता, मंजा भी छड्ड दित्ता। कहण लगा नहीं, गुरु के दर ते जाणा है, पैदल तुर के जावांगा, अमृतसर साहब तक पैदल तुर के आया, आके मथा टेक के साहबां दे चरणां च खड़ा है। साहब कहिंदे ने आ वजीर खां जी आया। कहण लगा महाराज अज मैं ठीक नहीं आया। साहब कहण लगे क्यों, गलत की हो गया, तू तो बहुत ठीक है अगे नाल, क्योंकि यह अपने घर च एक गुरु के सिख पासों जिन्हू गुरमुखी अखर आउंदे सन। मैं एक गल जरूर कहां, सिख होवे ते गुरमुखी अखर ना हो ना ते बड़ा कच्चा कच्चा जिहा अधूरा जिहा जा, जतन करना चाहिए।
ਗੁਰਬਾਣੀ ਨੂੰ ਸਹੀ ਰੂਪ ਚ ਪੜ੍ਹਨਾ ਜਿਸ ਤਰ੍ਹਾਂ ਗੁਰੂ ਨਾਨਕ ਨੇ ਉਚਾਰੇ ਉਵੇਂ ਪੜ੍ਹਨਾ ਤੇ ਗੁਰਮੁਖੀ ਅੱਖਰਾਂ ਦੀ ਪਛਾਣ ਜ਼ਰੂਰ ਚਾਹੀਦੀ। ਹੌਲੀ ਹੌਲੀ ਤੁਹਾਡਾ ਸਾਰਾ ਟੱਬਰ ਸੁਖਮਣੀ ਦਾ ਸਰੋਤਾ ਬਣ ਕੇ ਗੁਰਬਾਣੀ ਦਾ ਜਾਣਕਾਰ ਹੋ ਗਿਆ। ਵਜ਼ੀਰ ਖਾਂ ਸਹਿਤ ਪਰਿਵਾਰ ਦੇ ਸੁਖਮਣੀ ਦੇ ਪਾਠਕ ਹੋ ਗਏ। ਲੇਕਿਨ ਪਹਿਲਾਂ ਕਿਸੇ ਸਿੱਖ ਕੋਲੋਂ ਬਾਣੀ ਸੁਣਦਾ ਸੀ ਔਰ ਇਤਿਹਾਸ ਬਕਾਇਦਾ ਜ਼ਿਕਰ ਹੈ ਕਿ ਸੁਖਮਣੀ ਦੇ ਭੋਗ ਉਪਰੰਤ ਬਕਾਇਦਾ ਦੇਗ ਕਰਕੇ ਪ੍ਰਸ਼ਾਦ ਕਰਕੇ ਕੜਾਹ ਪ੍ਰਸ਼ਾਦ ਕਰਕੇ ਰੋਜ਼ਾਨਾ ਉਹਦਾ ਭੋਗ ਪਾ ਕੇ ਅਰਦਾਸ ਕਰਦੇ ਸਨ। ਉਹ ਇਸ ਬਿਮਾਰ ਮਰਦੇ ਬੰਦੇ ਤੋਂ ਲੈ ਕੇ ਵਜ਼ੀਰੇ ਆਲਾ ਤੱਕ ਦੀਆਂ ਵਡਿਆਈਆਂ ਜੀਵਨ ਭਰ ਸੁਖੀ ਗੁਰੂ ਨਾਨਕ ਦੇ ਦਰ ਨਾਲ ਵੀ ਬਣੀ ਬਾਦਸ਼ਾਹ ਦੇ ਦਰਬਾਰ ਵਿਚ ਵੀ ਵੱਡੀਆਂ ਵਡਿਆਈਆਂ ਸੰਸਾਰ ਦੇ ਕੋਲੋਂ ਵੀ ਸਲਾਮਾਂ ਸਾਰੇ ਸੁੱਖ ਲੈ ਕੇ ਜੀ ਲਿਆ। ਧੰਨ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਵਜ਼ੀਰ ਖਾਂ ਤੇਰਾ ਜੀਵਨ ਤਾਂ ਬੜਾ ਸੁਧਰ ਗਿਆ, ਤੂੰ ਤੈਨੂੰ ਕਾਹਦੀ ਤਕਲੀਫ ਹੈ। ਕਹਿਣ ਲੱਗਾ ਮਹਾਰਾਜ ਬੜਾ ਗਲਤ ਹੁਕਮ ਲੈ ਕੇ ਆਇਆ। ਸਾਹਿਬ ਕਹਿਣ ਲੱਗੇ ਨਿਰੰਕਾਰ ਦਾ ਸੱਚਾ ਹੁਕਮ ਵਰਤ ਰਿਹਾ, ਇਹ ਝੂਠੇ ਹੁਕਮਾਂ ਦੀ ਤੈਨੂੰ ਕਾਹਦੀ ਘਬਰਾਹਟ ਹੈ, ਤੂੰ ਸੁਣਿਆ ਤੇ ਕੀ ਹੈ। ਕਹਿਣ ਲੱਗਾ ਮਹਾਰਾਜ ਉਹਨਾਂ ਬੁਲਾਇਆ ਤੇ ਭਲੀ ਗੱਲ ਕੋਈ ਨੀ। ਸਾਹਿਬ ਕਹਿਣ ਲੱਗੇ ਜੋ ਕਰੇਗਾ ਮਾਲਕ ਭਲੀ ਹੋਵੇਗਾ, ਜੋ ਕੀਮੀ ਕਰਤਾਰ ਸਾਈ ਭਲੀ ਗੱਲ, ਤੈਨੂੰ ਕਾਹਦੀ ਘਬਰਾਹਟ ਹੈ, ਤੂੰ ਸ਼ੁਕਰ ਵਿਚ ਰਹੋ ਰਜ਼ਾ ਵਿਚ ਰਹੋ। ਔਰ ਦੁਖਮਣੀ ਆਪਾਂ ਪੜ੍ਹਦੇ ਹਾਂ ਮਹਾਰਾਜ ਸੱਚੇ ਪਾਤਸ਼ਾਹ ਦੇ ਕਰਮ ਕਰਾਮ ਕਰਨੇ ਹਾਰ ਇਸ ਦੇ ਹੱਥ ਕਹਾਂ ਵਿਚਾਰ, ਇਹੋ ਜਿਹੀ ਸਿੱਖਿਆ ਦੇ ਕੇ ਸਾਨੂੰ ਐਸਾ ਸੰਤੁਸ਼ਟ ਕੀਤਾ ਹੈ ਕਿ ਤੂੰ ਬਿਲਕੁਲ ਨਾ ਆਪਣੇ ਤੇ ਕਰਤੇ ਕੀ ਮਿੱਤ ਨਾ ਜਾਣੇ ਕੀਆ, ਜੋ ਤਿਸ ਭਾਵੇ ਸੋ ਵਰਤੀਆ, ਬਿਸਮਣ ਬਿਸਮ ਰਹੇ ਬਿਸਮਾਰ, ਜਿਣ ਬੁੱਝਿਆ ਤਿਸ ਆਇਆ ਸਵਾਦ, ਪ੍ਰਭ ਕਹੇ ਰੰਗ ਰਾਜ ਜਣ ਰਹੇ। ਉਹ ਜੋ ਰੰਗ ਚ ਰਤੇ ਲੋਕ ਨੇ ਐਸਾ ਆਨੰਦ ਲੈਂਦੇ ਨੇ, ਫਿਰ ਉਹ ਸਾਹਿਬ ਪੰਚਮ ਪਾਤਸ਼ਾਹ ਤੱਤੀਆਂ ਤਵੀਆਂ ਤੇ ਬਹਿ ਕੇ ਆਨੰਦ ਲੈਣ ਵਾਲੇ, ਉਹਨਾਂ ਦੇ ਸਿੱਖ ਵੀ ਤੱਤੀਆਂ ਤਵੀਆਂ ਤੇ ਉਬਲਦੀਆਂ ਦੇਗਾਂ ਵਿਚ ਤੇ ਦੁੱਖਾਂ ਦੇ ਵਿਚ ਸੁੱਖ ਮਾਣਨ ਵਾਲੇ, ਉਸ ਇਹ ਬਿਰਧੀ ਕਿੱਥੋਂ ਪ੍ਰਾਪਤ ਹੋਈ, ਇਹ ਸੁੱਖ ਤੇ ਸਵਾਦ ਕਿੱਥੋਂ ਆਇਆ। ਉਹ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਸਵਾਦ ਨਾਮ ਮਣੀ ਵਿਚ ਹੈ, ਸਿਮਰਨ ਮਣੀ ਵਿਚ ਹੈ, ਸੁੱਖ ਮਣੀ ਨਾਮ ਦੇ ਵਿਚ ਹੈ। ਜਿਹਨੂੰ ਨਾਮ ਦੀ ਕਣੀ ਪ੍ਰਾਪਤ ਹੋ ਗਈ, ਨਾਮ ਦੀ ਮਣੀ ਪ੍ਰਾਪਤ ਹੋ ਗਈ, ਉਹ ਸੁੱਖਾਂ ਦੇ ਰਾਹ ਪੈ ਗਿਆ, ਆਪ ਸੁੱਖਾਂ ਦੇ ਰਾਹ ਪੈ ਗਿਆ, ਭਰ ਗਿਆ ਸੁੱਖ ਨਾਲ, ਉੱਛਲ ਪਿਆ ਸੁੱਖ ਨਾਲ, ਤੇ ਫਿਰ ਉਹ ਇਹ ਵੀ ਚਾਹੁੰਦਾ ਹੈ ਕਿ ਆਪ ਸੁਖੀ ਹੋਵਾਂ, ਜਿਵੇਂ ਗੁਰੂ ਸਾਹਿਬ ਸਨ, ਗੁਰੂ ਨਾਨਕ ਤੋਂ ਲੈ ਕੇ ਦਸੇ ਪਾਤਸ਼ਾਹੀ ਤੇ ਗੁਰੂ ਕੇ ਬੇਅੰਤ ਸਿੱਖ ਆਪ ਸੁਖੀ ਰਹਿੰਦੇ ਤੇ ਲੋਕਾਂ ਨੂੰ ਸੁੱਖ ਵਰਤਾਉਂਦੇ ਰਹੇ, ਲੰਗਰ ਦੇ ਰੂਪ ਵਿਚ, ਸੇਵਾ ਦੇ ਰੂਪ ਵਿਚ, ਪਰਉਪਕਾਰ ਦੇ ਰੂਪ ਵਿਚ, ਕਦੇ ਕਿਸੇ ਦੀ ਬਹੁ ਬੇਟੀ ਛੁਡਾ ਕੇ ਪੈ ਲਿਆਉਂਦੇ ਨੇ, ਕਦੇ ਕਿਸੇ ਨੂੰ ਕਿਸੇ ਹੋਰ ਦੁੱਖ ਵਿਚੋਂ ਬਚਾਉਂਦੇ ਪੈ ਨੇ। ਇਹ ਜਿੰਨੇ ਯਤਨ ਨੇ ਗੁਰੂ ਨਾਨਕ ਦੇ ਸਿੱਖਾਂ ਦੇ ਲੋਕਾਂ ਨੂੰ ਸੁਖੀ ਕਰਨ ਦੇ ਇਸ ਕਰਕੇ ਨੇ ਕਿਉਂਕਿ ਆਪ ਸੁੱਖ ਨਾਲ ਭਰ ਜਾਂਦੇ ਤੇ

ਇੱਥੇ ਫਰਜ਼ ਵੀ ਸਾਡਾ ਬਣਦਾ ਹੈ। ਇੱਕ ਤਾਂ ਸੁੱਖ ਲੈਣ ਦੀ ਗੱਲ ਹੈ, ਇੱਕ ਕਰਜ਼ਾ ਦੇਣ ਦੀ ਵੀ ਗੱਲ ਹੈ। ਸਾਡੇ ਤੇ ਕਰਜ਼ਾ ਵੀ ਤਾਂ ਹੈ। ਸਾਹਿਬ ਕਹਿੰਦੇ ਨੇ ਕਦੇ ਤੈਨੂੰ ਚੇਤਾ ਆ ਜਾਵੇ ਨਾ, ਪੈਰ ਪੈਰ ਤੇ ਤੂੰ ਕਰਜ਼ਦਾਰ ਹੈ ਉਸ ਮਾਲਕ ਦਾ, ਉਹਨੂੰ ਚੇਤੇ ਨਾ ਕਰੇ ਤੇ ਅਗਿਰਤ ਘੰਟਾ ਹੋ ਜਾਏ। ਉਹ ਸਾਹਿਬ ਕਹਿੰਦੇ ਨੇ ਰਮਈਆ ਕੇ ਗੁਣਚੇਤ ਪ੍ਰਾਣੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਕਿੱਥੋਂ ਮੈਨੂੰ ਕੀ ਬਣਾ ਦਿੱਤਾ, ਕਿੱਥੋਂ ਚੁੱਕਿਆ, ਕਿੱਥੇ ਲਿਆ ਬਿਠਾਇਆ, ਕਿੰਨੀ ਵਡਿਆਈ ਦਿੱਤੀ। ਅਪਵਿੱਤਰ ਪਵਿੱਤਰ ਜਿਨ ਤੂੰ ਕਰਿਆ, ਸਗਲ ਜੋਣ ਮੈਂ ਤੂੰ ਸਿਰ ਧਰਿਆ। ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਿਵਾਰ ਸਵਾਰ ਸਿੰਗਾਰਿਆ, ਗਰਭ ਅਗਰ ਮੈਂ ਜਿਨੇ ਉਭਾਰਿਆ। ਪਾਰ ਵਿਵਸਥਾ ਤੁਝੇ ਪਿਆਰੇ, ਦੁੱਧ ਗਰਭ ਵਿੱਚ ਜਿਨੇ ਰੱਖਿਆ, ਛੋਟੇ ਹੁੰਦਿਆਂ ਜਿਨੇ ਦੁੱਧ ਦਾ ਪ੍ਰਬੰਧ ਕੀਤਾ ਸੀ। ਪਰ ਜੋਵਨ ਭੋਜਨ ਸੁੱਖ ਸੂਧ, ਪਰ ਜਵਾਨੀ ਚ ਤੈਨੂੰ ਸਾਰੇ ਸੁੱਖ ਪ੍ਰਾਪਤ ਹੋਏ ਨੇ ਜਵਾਨੀ ਦੇ। ਬਿਰਧ ਭਇਆ ਉੱਪਰ ਸਾਖ ਸਹਿਣ, ਵੱਡਾ ਹੋ ਗਿਆ ਤੇ ਬਰਾਦਰੀ ਦੇ ਉੱਪਰ ਸਵਾਰ ਹੋ ਕੇ ਬੈਠਾ। ਮੁੱਖ ਪਿਆਓ ਬੈਠ ਕੋ ਦੇਣ, ਬੈਠਿਆਂ ਨੂੰ ਸੇਵਾ ਮਿਲਦੀ, ਬੈਠੇ ਦੇ ਮੂੰਹ ਚ ਸਾਰਾ ਕੁਝ ਲਿਆ ਕੇ ਪਾਉਂਦੇ। ਜੇ ਤੂੰ ਫਿਰ ਵੀ ਉਸ ਮਾਲਕ ਨੂੰ ਯਾਦ ਨਾ ਕਰੇ ਤੇ ਸਾਹਿਬ ਕਹਿੰਦੇ ਨੇ ਮਾੜੀ ਗੱਲ, ਇਹ ਨਿਰਗੁਣ ਗੁਣ ਕੱਚੂ ਨਾ ਕੂਚੇ, ਬਖਸ਼ ਲੈ ਉਹ ਤੋਂ ਨਾਨਕ ਦੀਜੇ। ਜੁਗਤ ਵੀ ਦੱਸੀ ਹੈ, ਸਾਹਿਬ ਕਹਿੰਦੇ ਨੇ ਮਾਲਕ ਤੇਰੀ ਬਖਸ਼ਿਸ਼ ਹੋ ਜਾਵੇ ਤੇ ਬੰਦੇ ਨੂੰ ਸਮਝ ਆ ਜਾਵੇ। ਇਹ ਆਪਣਾ ਫਰਜ਼ ਪਛਾਣ ਸਕੇ ਆਪਾਂ, ਜੇ ਪ੍ਰਸਾਦ ਬਸੇ ਸੁੱਖ ਮੰਦਰ, ਤਿਸੇ ਧਿਆਏ ਸਦਾ ਮਨੰਦਰ। ਜੇ ਪ੍ਰਸਾਦ ਗ੍ਰਹਿ ਸੰਗ ਸੁੱਖ ਵਸਣਾ, ਆਠ ਪੈਰ ਸਿਮਰੋ ਤੇ ਸਰਸਨਾ। ਜੇ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈ ਹੈ। ਇੰਨੇ ਸੁੱਖ ਲੈਂਦੇ ਪਏ ਆ ਤੇ ਫਿਰ ਪਤਾ ਨੀ ਸੋ ਕਿਉਂ ਵਿਸਰੇ, ਜਿਨ ਸਭ ਕੁਝ ਦੀਆ ਸੋ ਕਿਉਂ ਵਿਸਰੇ।

ਕਦੀ ਪਲਕ ਤੇ ਗਿਆ ਪਾਤਾਲ ਨਾਨਕ ਨਾਨਕ ਬਿਨਾ ਜਹਾਨ ਦੀ ਦਿਸ਼ਾ ਕੋਈ ਨਾ ਮਸ਼ਰਕ ਮਗਰਬ ਜਨੂਬ ਸ਼ੁਮਾਲ ਨਾਨਕ ਕਦੇ ਕਾਸ਼ੀ ਤੇ ਕਦੇ ਪਰਵੇਸ਼ ਮੱਕੇ ਬਣਿਆ ਸਾਰਿਆਂ ਦਾ ਸਾਂਝੀਵਾਲ।

is low. Low is low. Low is low.

ਜਿਹਦੇ ਉੱਤੇ ਵਾਹਿਗੁਰੂ ਕਿਰਪਾ ਕਰੇ ਉਹਨੂੰ ਕੋਈ ਵੀ ਆਦਮੀ ਰੋਕ ਨਹੀਂ ਸਕਦਾ। ਕਿਸੇ ਵੀ ਕਾਗਜ਼ੀ ਉਹਦੇ ਵਿੱਚ ਰਿਸ਼ਤਾ ਪਾਵੇ, ਆਹ ਸਾਡੇ ਕਰਮ ਦੇ ਸਿੱਧੇ ਹੁਣ ਆਪ ਕੰਮ ਕਰੀਏ ਚੱਜ ਨਾਲ ਤੇ ਵਾਹਿਗੁਰੂ।

ਸਰਬੱਤ ਸੰਗਤ ਨੇ ਸ਼ਾਮ ਦੇ ਕੀਰਤਨ ਚ ਹਾਜ਼ਰੀਆਂ ਭਰ ਕੇ ਬੜੇ ਅਦਬ ਦੇ ਨਾਲ, ਸਤਿਕਾਰ ਦੇ ਨਾਲ, ਸ਼ਰਧਾ ਦੇ ਨਾਲ, ਭਾਵਨਾ ਦੇ ਨਾਲ ਗੁਰੂ ਕੇ ਕੀਰਤਨ ਚ ਹਾਜ਼ਰੀ ਭਰੀ ਹੈ। ਤੇ ਇਹ ਜੋ ਰਾਗ ਹੈ ਔੜਵ ਜਾਤੀ ਦਾ ਰਾਗ ਸੀ ਪਿੰਨ ਛੜਜ, ਤੇ ਪੰਜ ਸਵਰ ਦਾ ਰਾਗ, ਪੰਜ ਸਵਰ ਦੇ ਰਾਗ ਮੁਸ਼ਕਲ ਹੁੰਦੇ ਨੇ ਗਾਇਨ ਵਿਚ, ਇਹ ਆਪ ਜੀ ਨੇ ਰਾਗ ਸਰਵਣ ਕੀਤਾ ਹੈ। ਤੇ ਸਤਿਗੁਰ ਪਾਤਸ਼ਾਹ ਜੀ ਦੀ ਬਖਸ਼ਿਸ਼ ਦੁਆਰਾ ਜੋ ਸੰਗੀਤ ਨੂੰ ਜਾਣਨ ਵਾਲੇ ਸਰੋਤੇ ਨੇ, ਸੰਗੀਤ ਦੇ ਰਾਗ ਨੂੰ ਸਮਝਣ ਵਾਲੇ ਉਹ ਬੈਠੇ ਹਨ, ਜਿਸ ਤਰ੍ਹਾਂ ਕਵੀਰ ਸੁਖਜਿੰਦਰ ਸਿੰਘ ਜੀ, ਹਰਜਿੰਦਰ ਸਿੰਘ ਜੀ, ਉਹਨਾਂ ਨੇ ਅੰਮ੍ਰਿਤ ਵੇਲੇ ਵੀ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਰਿਕਾਰਡ ਕੀਤੇ ਸਨ ਸੀਡੀ ਵਿਚ। ਤੋ ਇਹ ਸਤਿਗੁਰ ਪਾਤਸ਼ਾਹ ਜੀ ਦੀ ਜੋ ਕੀਰਤਨ ਦੀ ਦਾਤ ਹੈ, ਇਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਧੰਨ ਗੁਰੂ ਨਾਨਕ ਪਾਤਸ਼ਾਹ ਜੀ, ਗੁਰੂ ਸਾਹਿਬਾਂ ਨੇ ਆਪ ਕੀਰਤਨ ਕਰਕੇ ਤੇ ਸਾਨੂੰ ਜਾਚ ਦੱਸੀ ਹੈ, ਢੰਗ ਦੱਸਿਆ, ਤਰੀਕਾ ਦੱਸਿਆ ਹੈ ਕਿ ਕਿਸ ਤਰ੍ਹਾਂ ਕੀਰਤਨ ਕਰਨਾ ਹੈ। ਤੋ ਉਹ ਜੋ ਪੁਰਾਤਨ ਮਰਜ਼ਾਦਾ ਹੈ, ਪੁਰਾਤਨ ਰੀਤ ਰਤਨਾਵਲੀ ਹੈ, ਜੋ ਪਰੰਪਰਾ ਹੈ ਸਤਿਗੁਰੂ ਪਾਤਸ਼ਾਹ ਜੀ, ਉਹ ਇਹੀ ਹੈ ਕਿ ਸਭ ਤੋਂ ਪਹਿਲਾਂ ਜੋ ਹੈ ਸਤਿਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਦੁਆਰਾ ਜੋ ਰਾਗ ਹਨ, ਜੋ ਸਤਿਗੁਰੂ ਪਾਤਸ਼ਾਹ ਜੀ ਨੇ ਉਚਾਰਨ ਕੀਤੇ ਹਨ। ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ 31 ਰਾਗ ਮੁੱਖ ਬਖਸ਼ਿਸ਼ ਕੀਤੇ ਹਨ ਸ੍ਰੀ ਰਾਗ ਤੋਂ। ਸਤਿਗੁਰੂ ਪਾਤਸ਼ਾਹ ਜੀ ਨੇ ਰਾਗਾਂ ਦੀ ਤਰਤੀਬ ਰੱਖੀ ਹੈ, ਸ੍ਰੀ ਰਾਗ ਮਾਝ ਗੌੜੀ ਆਸਾ ਸੰਗ ਭਈ ਬੌਰੀ ਗੁਜਰੀ ਗੰਧਾਰੀ ਤੇ ਬਿਹਾਗੜਾ ਸੁਹਾਇਓ ਹੈ ਵਡਹੰਸ ਸੁਰ ਧਨਾਸਰੀ ਏ ਜੈਸਰੀ ਟੋਡੀ ਤੇ ਬੈਰਾੜੀ ਤਲੰਗ ਸੂਹੀ ਸਾਇਓ ਹੈ ਬਿਲਾਵਲ ਗਾਉਂਡ ਰਾਮਕਲੀ ਨਟ ਅਤੇ ਮਾਲੀ ਗੌੜਾ ਮਾਰੂ ਤੇ ਤੁਖਾਰੀ ਕੈਦਾਰਾ ਪੈਰੋਂ ਪਾਇਓ ਹੈ ਬਸੰਤ ਸਾਰ।

ਰੰਗ ਮਲਾਰ ਕਾਂਧੜਾ ਕਲਿਆਣ ਪ੍ਰਭਾਤੀ ਤੇ ਬੇਭਾਸ ਜਾਜਾਵੰਤੀ ਗੁਣ ਗਾਇਓ ਹੈ। ਇਹ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਰਾਗ ਬਖਸ਼ਿਸ਼ ਕੀਤੇ ਹਨ ਤੇ ਇਹ ਰਾਗ ਪਾਤਸ਼ਾਹ ਜੀ ਨੇ ਆਪ ਗਾਇਨ ਕਰਕੇ ਫਿਰ ਸਾਨੂੰ ਢੰਗ ਦੱਸਿਆ ਕਿ ਇਸ ਤਰ੍ਹਾਂ ਗਾਉਣੇ ਹਨ। ਤੋ ਆਓ ਇੱਕ ਰੀਤ ਜੋ ਹੈ ਉਹ ਬਿਹਾਗੜਾ ਰਾਗ ਦੀ ਬੜੇ ਪਿਆਰ ਨਾਲ ਸਰਵਣ ਕਰੋ।

ਜਿਨ੍ਹਾਂ ਚੀਜ਼ਾਂ ਵਿੱਚੋਂ ਬੰਦਾ ਪਿਆ ਸੁੱਖ ਲੱਭਦਾ ਕੋਈ ਨੀ ਪਿਆ ਮਿਲਦਾ। ਇੱਕ ਚੀਜ਼ ਤੋਂ ਦੁਖੀ ਹੁੰਦਾ ਹੈ, ਦੂਜੀ ਚੀਜ਼ ਦੀ ਕਾਮਨਾ ਕਰਦਾ ਹੈ, ਫਿਰ ਉਹਦੇ ਤੋਂ ਦੁਖੀ ਹੋ ਜਾਂਦਾ, ਤੀਜੀ ਚੀਜ਼ ਦੀ ਕਾਮਨਾ ਕਰਦਾ ਹੈ, ਫਿਰ ਉਹਦੇ ਤੋਂ ਦੁਖੀ ਹੋ ਜਾਂਦਾ। ਉਹ ਬੰਦਾ ਵਹਿੰਗੀ ਚੁੱਕੀ ਜਾਂਦਾ ਸੀ ਨਾ, ਕਦੇ ਉਹ ਸੱਜੇ ਮੋਢੇ ਤੇ ਕਰ ਲਵੇ, ਕਦੇ ਖੱਬੇ ਮੋਢੇ ਤੇ, ਕਿਸੇ ਨੇ ਕਿਹਾ ਕੀ ਕਰਨਾ, ਕਦੇ ਇਧਰ ਕਦੇ ਉਧਰ, ਕਹਿੰਦਾ ਇਧਰਲਾ ਮੋਢਾ ਦੁਖਣ ਲੱਗ ਪੈਂਦਾ ਉਧਰ ਕਰ ਲੈਣਾ, ਉਹ ਦੁਖਣ ਲੱਗ ਪੈਂਦਾ ਇਧਰ ਕਰ ਲੈਣਾ। ਸੱਚ ਕਰਕੇ ਜਾਣਨਾ, ਜਿਨ੍ਹਾਂ ਨੂੰ ਅਸੀਂ ਸੁੱਖ ਸਮਝਦੇ ਹਾਂ ਨਾ, ਉਹ ਬੋਝ ਨੇ, ਇਸ ਮੋਢੇ ਤੇ ਰੱਖਣੇ ਆ, ਕਹਿੰਦੇ ਉਧਰ ਸ਼ਾਇਦ ਸੁੱਖ ਆ ਗਿਆ, ਜਿੱਧਰੋਂ ਚੁੱਕ ਲਿਆ ਉਧਰ ਸੁੱਖ ਆ ਗਿਆ, ਥੋੜੀ ਦੇਰ ਨੂੰ ਇਹ ਮੋਢਾ ਦੁਖਣ ਲੱਗ ਪੈਂਦਾ, ਦੁੱਖ ਉੱਥੇ ਦਾ ਉੱਥੇ ਖੜ। ਜੀਵਨ ਇੱਕ ਭਾਰੀ ਵਹਿੰਗੀ ਬਣ ਗਈ ਹੈ, ਭਾਰਾ ਬੋਝ ਬਣ ਗਈ ਹੈ, ਇਹ ਬੋਝ ਚੜ ਸਕਦਾ ਹੈ, ਇਹ ਬੋਝ ਸੁੱਖ ਚ ਬਦਲ ਸਕਦਾ ਹੈ।

ਰਸਨਾ ਬਿਆਨ ਨਹੀਂ ਕਰ ਸਕਦੀ, ਕਿਉਂਕਿ ਉਸ ਮੌਜ ਦਾ ਕੋਈ ਇਸ਼ਾਰਾ ਹੋਵੇ, ਕੋਈ ਮਿਸਾਲ ਹੋਵੇ ਦੁਨੀਆਂ ਤੇ, ਤਾਂ ਉਹਦੀ ਮਿਸਾਲ ਦੇ ਕੇ ਸਮਝਾਇਆ ਜਾ ਸਕਦਾ। ਕਬੀਰ ਜੀ ਨੂੰ ਪੁੱਛਿਆ ਸੀ, ਭਾਈ ਤੁਸੀਂ ਸਵਰਗ ਵੀ ਨਿੰਦ ਦਿੱਤੇ, ਨਰਕ ਵੀ ਨਿੰਦ ਦਿੱਤੇ, ਤੇ ਚਰਨਾਂ ਦੀ ਮੌਜ ਨੂੰ ਤੁਸੀਂ ਬੜਾ ਬਿਆਨ ਕਰਦੇ ਹੋ, ਉਹ ਮੌਜ ਹੈ ਕੈਸੀ, ਭਲਾ ਦੱਸੋ ਤਾਂ ਸਹੀ। ਕਬੀਰ ਜੀ ਕਹਿਣ ਲੱਗੇ, ਕੋਈ ਇਸ ਧਰਤੀ ਤੇ ਮਿਸਾਲ ਨਹੀਂ ਹੈ ਜਿਹਦੀ ਮਿਸਾਲ ਦੇ ਕੇ ਮੈਂ ਤੁਹਾਨੂੰ ਸਮਝਾ ਸਕਾਂ ਬਈ ਚਰਨਾਂ ਦੀ ਮੌਜ ਕੈਸੀ ਹੈ। ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ। ਜੇ ਮੈਂ ਕੋਈ ਮਿਸਾਲ ਦੇ ਕੇ ਚਰਨਾਂ ਦੀ ਮੌਜ ਨੂੰ ਬਿਆਨ ਕਰ ਵੀ ਦੇਵਾਂ, ਉਹ ਸੁਭਾਏਮਾਨ ਨਹੀਂ ਹੋਵੇਗਾ, ਕਿਉਂਕਿ ਚਰਨਾਂ ਦੀ ਮੌਜ ਨੂੰ ਕੌਣ ਦੱਸੇਗਾ। ਕਹਿ ਕਬੀਰ ਗੁੰਗੇ ਗੁੜ ਖਾਇਆ ਪੂਛੇ ਤੇ ਕਿਆ ਕਹੀਏ, ਗੁੰਗੇ ਨੂੰ ਮਿਠਿਆਈ ਖਵਾ ਦਿਓ ਤਾਂ ਉਹ ਕੀ ਦੱਸੇਗਾ, ਕੱਛਾ ਹੀ ਮਾਰੇਗਾ, ਨੱਚੇਗਾ, ਪਰ ਮੂੰਹ ਬਿਆਨ ਨਹੀਂ ਕਰ ਸਕੇਗਾ। ਜਿਹੜੇ ਗੁਰੂ ਕੇ ਲਾਲ ਅੰਮ੍ਰਿਤ ਵੇਲੇ ਜਾਗ ਕੇ, ਇਸ਼ਨਾਨ ਕਰਕੇ, ਗੁਰੂ ਦੇ ਚਰਨਾਂ ਵਿੱਚ ਜੁੜ ਕੇ ਆਨੰਦ ਮਾਣਦੇ ਹਨ, ਗੁਰੂ ਕੇ ਸ਼ਬਦ ਰੂਪੀ ਚਰਨਾਂ ਨੂੰ ਹਿਰਦੇ ਵਿੱਚ ਵਸਾਉਂਦੇ ਹਨ, ਇਹ ਮੌਜ ਉਹਨਾਂ ਨੂੰ ਪਤਾ ਹੈ। ਬਈ ਜੇ ਤੂੰ ਵੀ ਉਸ ਮੌਜ ਨੂੰ ਮਾਣਨਾ ਚਾਹੁੰਦਾ, ਉਸਦਾ ਆਨੰਦ ਵੇਖਣਾ ਚਾਹੁੰਦਾ, ਤਾਂ ਫਿਰ ਮਿਹਨਤ ਕਰਨੀ ਪਵੇਗੀ, ਬਈ ਜੁੜਨਾ ਪਵੇਗਾ ਗੁਰੂ ਦੇ ਚਰਨਾਂ ਵਿੱਚ। ਕਹਿਬੇ ਕੋ ਸੋਭਾ ਨੇ, ਜੇ ਮੈਂ ਕੁਝ ਮਿਸਾਲ ਦੇ ਕੇ ਸਮਝਾਉਂਦਾ ਹਾਂ ਤਾਂ ਉਹ ਗੱਲ ਸੁਭਾਏਮਾਨ ਹੀ ਨਹੀਂ ਹੁੰਦੀ। ਆ ਪਿਆਰ ਵਾਲਿਆਂ ਨੂੰ ਜਿਨ੍ਹਾਂ ਨੂੰ ਚਰਨਾਂ ਦੀ ਮੌਜ ਚੰਗੀ ਲੱਗ ਗਈ, ਉਹ ਕਹਿੰਦੇ ਨੇ ਇੱਛਾ ਨਹੀਂ ਸਵਰਗ ਦੀ, ਨਾ ਇੱਛਾ ਰਾਜ ਭਾਗ ਦੀ, ਪ੍ਰੀਤੀ ਤੇਰੇ ਚਰਨਾਂ ਦੀ ਮੰਗਾ ਮਹਾਰਾਜ ਦੀ। ਜੇ ਤੁਰਥਾ ਹੈ ਤਾਂ ਤੇਰੇ ਚਰਨਾਂ ਦੀ ਪ੍ਰੀਤ ਮੇਰੇ ਹਿਰਦੇ ਵਿੱਚ ਵਸ ਜਾਵੇ। ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ, ਦੀਵਾਨ ਸਜਿਆ ਹੋਇਆ, ਨਾਮ ਦੇ ਵਿਹਾਜਣ ਲਈ ਦੂਰੋਂ ਦੂਰੋਂ ਰੂਹਾਂ ਆ ਕੇ ਜੁੜੀਆਂ ਹੋਈਆਂ ਸਨ, ਤੇ ਮਹਾਂਪੁਰਖ ਕਹਿਣ ਲੱਗੇ, ਗੁਰਮੁਖੋ ਜਪ ਤਪ ਵਰਤ ਕੀਨੇ ਪੇਖਣ ਕੋ ਚਰਨਾ ਰਾਮ। ਜਿਤਨੇ ਮਨੁੱਖ ਜਪ ਤਪ ਸਿਮਰਨ ਭਜਨ ਪੁੰਨ ਦਾਨ ਕਰਦਾ, ਕਾਹਦੇ ਲਈ, ਕਿ ਮੈਨੂੰ ਚਰਨਾਂ ਦੀ ਪ੍ਰੀਤੀ ਬਖਸ਼ਿਸ਼ ਹੋਵੇ, ਚਰਨਾਂ ਦਾ ਪਿਆਰ ਮੇਰੇ। ਤੇ ਮਹਾਂਪੁਰਖ ਬਾਬਾ ਆਨੰਦ ਸਿੰਘ ਜੀ ਕਹਿਣ ਲੱਗੇ, ਜੇ ਚਰਨ ਪ੍ਰਾਪਤ ਹੋ ਗਏ, ਜੇ ਚਰਨ ਮਿਲ ਗਏ ਤਾਂ ਫਿਰ ਕੀ ਮੰਗੋਗੇ। ਤੇ ਸਾਰੀ ਸੰਗਤ ਹੈਰਾਨ ਹੋ ਗਈ, ਬਈ ਚਰਨਾਂ ਦੀ ਪ੍ਰਾਪਤੀ ਹੋ ਗਈ, ਫਿਰ ਹੁਣ ਮੰਗਣ ਦੀ ਕੀ ਲੋੜ ਹੈ, ਹੋਰ ਕੀ ਬਾਕੀ ਰਹਿ ਗਿਆ ਜਿਹੜਾ ਮੰਗਣ ਵਾਲਾ ਹੈ। ਪਰ ਬਾਬਾ ਜੀ ਦੇ ਸਾਹਮਣੇ ਕਿਸੇ ਦੀ ਜ਼ਰੂਰਤ ਨਹੀਂ ਸੀ ਹੁੰਦੀ ਕੋਈ ਬੋਲ ਜਾਵੇ, ਕਿਉਂਕਿ ਮਹਾਂਪੁਰਖ ਦੀ ਉਡਾਰੀ ਤੇ ਸਾਡੇ ਕਲਯੁਗੀ ਜੀਵਾਂ ਦੀ ਉਡਾਰੀ ਵਿੱਚ ਬੜਾ ਫਰਕ ਹੈ। ਜਿੱਥੋਂ ਦੀ ਗੱਲ ਉਹਨਾਂ ਕਰਨੀ ਹੈ, ਅਸੀਂ ਸੋਚ ਨਹੀਂ ਸਕਦੇ। ਅਸੀਂ ਕਿਸੇ ਅੱਖਰਾਂ ਦਾ ਅਰਥ ਤਾਂ ਕਰ ਲਵਾਂਗੇ, ਪਰ ਉਸ ਦਾ ਭਾਵ ਔਰ ਜੋ ਅਨੁਭਵ ਨਾਮ ਜਪਣ ਵਾਲਿਆਂ ਦਾ ਹੁੰਦਾ, ਉਹ ਕਿਸੇ ਹੋਰ ਦਾ ਨਹੀਂ ਹੁੰਦਾ। ਕਹਿਣ ਲੱਗੇ, ਚਰਨਾਂ ਦੀ ਪ੍ਰਾਪਤੀ ਹੋ ਗਈ ਤੇ ਫਿਰ ਕੀ ਮੰਗੋਗੇ, ਤਾਂ ਫਿਰ ਆਪ ਹੀ ਪਿਆਰ ਵਿੱਚ ਆ ਕੇ ਰੱਬ ਦੇ ਰੰਗ ਵਿੱਚ ਰਤੇ ਹੋਏ। ਕਹਿਣ ਲੱਗੇ, ਗੁਰਮੁਖੋ ਜਦੋਂ ਚਰਨਾਂ ਦਾ ਪਿਆਰ ਮਿਲ ਰਿਹਾ ਹੋਵੇ, ਚਰਨਾਂ ਦੀ ਪ੍ਰਾਪਤੀ ਹੋ ਜਾਵੇ, ਤਾਂ ਚਰਨਾਂ ਵਿੱਚੋਂ ਚਰਨਾਂ ਦੀ ਪ੍ਰੀਤੀ ਮੰਗ ਲੈਣਾ, ਕਿਉਂਕਿ ਕੋਈ ਵਸਤੂ ਮਿਲ ਜਾਵੇ ਤੇ ਫਿਰ ਉਹਦੇ ਨਾਲ ਪਿਆਰ ਨਾ ਬਣੇ, ਕੋਈ ਵਸਤੂ ਸਾਨੂੰ ਪ੍ਰਾਪਤ ਹੋ ਜਾਵੇ, ਨਿਰੰਕਾਰ ਦੇ ਦਰਸ਼ਨ ਹੋ ਜਾਣ ਤੇ ਪਿਆਰ ਹੀ ਨਹੀਂ ਬਣਿਆ, ਸਨੇਹ ਹੀ ਨਹੀਂ ਹੋਇਆ, ਤਾਂ ਫਿਰ ਉਹ ਰਸ, ਉਹ ਸਵਾਦ ਉਸ ਬਖਸ਼ਿਸ਼ ਤੋਂ ਖਾਲੀ ਰਹਿ ਜਾਈਦਾ। ਤੇ ਮਹਾਂਪੁਰਖ ਕਹਿਣ ਲੱਗੇ, ਚਰਨਾਂ ਵਿੱਚੋਂ ਚਰਨਾਂ ਦੀ ਪ੍ਰੀਤੀ ਮੰਗ ਲਿਓ। ਇਸ ਲਈ ਜਿਨ੍ਹਾਂ ਨੂੰ ਸਵਾਦ ਆ ਗਿਆ,
ਚਰਨਾਂ ਦਾ ਰਸ ਆ ਗਿਆ ਪਿਆਰੀ ਸਾਧ ਸੰਗਤ, ਇਸ ਰਸ ਨੂੰ ਉਹੀ ਜਾਣਦੇ ਹਨ। ਇਸ ਲਈ ਇੱਛਾ ਨਹੀਂ ਚਰਨਾਂ ਦੇ ਪਿਆਰ ਵਾਲਿਆਂ ਨੂੰ, ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ। ਜੋ ਚਰਨਾਂ ਦੀ ਪ੍ਰੀਤੀ ਵਿੱਚ ਆਨੰਦ ਹੈ, ਕਿਉਂਕਿ ਕਬੀਰ ਜੀ ਕਹਿੰਦੇ ਹਨ ਮੈਨੂੰ ਸਵਰਗ ਨਹੀਂ ਚਾਹੀਦਾ, ਸਵਰਗ ਤਾਂ ਪੁੰਨਾ ਕਰਕੇ ਮਿਲਦਾ, ਜਦੋਂ ਪੁੰਨ ਸਮਾਪਤ ਹੋ ਜਾਣ ਤਾਂ ਜੀਵ ਫਿਰ ਉੱਥੇ ਹੀ ਪਹੁੰਚ ਜਾਂਦਾ ਜਿੱਥੋਂ ਤੁਰਿਆ ਸੀ। ਪੁੰਨ ਖਤਮ ਹੋ ਗਏ ਤੇ ਫਿਰ ਗਿਰਾਏ ਮਨ ਕੀਤਾ ਜਾਂਦਾ। ਕਬੀਰ ਜੀ ਕਹਿੰਦੇ ਹਨ ਮੈਂ ਨਰਕਾਂ ਵਿੱਚ ਵੀ ਨਹੀਂ ਜਾਵਾਂਗਾ, ਕਿਉਂਕਿ ਜਿਨ੍ਹਾਂ ਨੂੰ ਪੂਰਨ ਗੁਰੂ ਦੀ ਪ੍ਰਾਪਤੀ ਹੋ ਗਈ ਹੈ, ਪੂਰਨ ਗੁਰੂ ਕਦੇ ਆਪਣੇ ਸੇਵਕ ਨੂੰ ਨਰਕਾਂ ਵਿੱਚ ਨਹੀਂ ਜਾਣ ਦਿੰਦਾ। ਉਹ ਬਚਾਉਂਦਾ ਭਾਵੇਂ ਆਪਣੀ ਕਮਾਈ ਦੇਣੀ ਪਵੇ, ਆਪਣੇ ਸੇਵਕ ਨੂੰ ਕਦੇ ਨਰਕਾਂ ਵਿੱਚ ਨਹੀਂ ਜਾਣ ਦੇਵੇਗਾ। ਤੇ ਕਬੀਰ ਜੀ ਕਹਿੰਦੇ ਹਨ ਕਬੀਰ ਸਵਰਗ ਨਰਕ ਤੇ ਮੈਂ ਰਹੋ, ਸੰਤਨ ਕੇ ਪਰ ਸਤਿਗੁਰ ਕੇ ਪ੍ਰਸਾਦ, ਚਰਨ ਕਮਲ ਕੀ ਮੌਜ ਕੋ ਰਹੋ ਅੰਤ ਅਰ ਆਦ, ਚਰਨ ਕਮਲ ਕੀ ਮੌਜ ਮੈਂ ਰਹੋ ਅੰਤ ਅਰ ਆਦ। ਕਬੀਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ। ਕਹਿੰਦੇ ਹਨ ਇਸ ਮੌਜ ਨੂੰ ਉਹੀ ਜਾਣਦੇ ਹਨ ਜਿਹੜੇ ਗੁਰੂ ਦੇ ਚਰਨਾਂ ਵਿੱਚ ਜੁੜਦੇ ਹਨ ਭਾਈ। ਇਸ ਲਈ ਇੱਛਾ ਨਹੀਂ ਸਵਰਗ ਦੀ, ਨਾ ਇੱਛਾ ਰਾਜ ਬਾਗ ਦੀ, ਇਹਨਾਂ ਨੂੰ ਜਿਨ੍ਹਾਂ ਨੂੰ ਸ਼ਬਦ ਰੂਪੀ ਚਰਨਾਂ ਦਾ ਸਵਾਦ ਆ ਗਿਆ।

ਬੈਠੇ ਜਿਨ੍ਹਾਂ ਨੂੰ ਲੱਗ ਗਏ ਚਰਨਾਂ ਤੋਂ ਭਾਵ ਹੈ ਗੁਰੂ ਕਾ ਸ਼ਬਦ ਤਮ ਸੰਸਾਰ ਚਰਨ ਲੱਗ ਤਰੀ ਹੈ। ਹਜ਼ੂਰ ਕਹਿੰਦੇ ਹਨ ਜਿਨ੍ਹਾਂ ਨੂੰ ਸ਼ਬਦ ਰੂਪੀ ਚਰਨ ਪ੍ਰਾਪਤ ਹੋ ਗਏ ਹਨ ਉਹ ਸੰਸਾਰ ਸਾਗਰ ਤੋਂ ਸੁਤੇ ਹੀ ਪਾਰ ਹੋ ਜਾਣਗੇ। ਪਰ ਮਿੱਠੇ ਲੱਗੇ ਕਿਉਂਕਿ ਬਾਣੀ ਮਿੱਠੀ ਨਹੀਂ ਲੱਗੀ ਤਾਂ ਪਿਆਰ ਨਹੀਂ ਬਣਿਆ, ਜੇ ਪਿਆਰ ਨਹੀਂ ਬਣਿਆ ਤਾਂ ਫਿਰ ਹਿਰਦੇ ਵਿੱਚ ਜੋਤ ਨਹੀਂ ਜਗੇਗੀ। ਇਸ ਲਈ ਮਾਈ ਚਰਨ ਗੁਰ ਮਿੱਠ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਤਿਕਾਰਯੋਗ ਮਾਤਾ ਜੀ ਨੇ ਜਿਹੜੀ ਘਰ ਦੀ ਦਾਸੀ ਸੀ ਤੁਲਸਾਂ ਉਹਨੂੰ ਆਖਿਆ ਜਾ ਤੁਲਸਾਂ ਗੁਰੂ ਨਾਨਕ ਨੂੰ ਜਗਾ ਕੇ ਆ, ਪ੍ਰਸ਼ਾਦੇ ਦਾ ਟਾਈਮ ਹੈ, ਪ੍ਰਸ਼ਾਦਾ ਤਿਆਰ ਹੋ ਗਿਆ, ਆ ਕੇ ਛਕ ਲੈਣ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਸਮਾਧੀ ਇਸਥਿਤ ਸਨ ਕਿਉਂਕਿ ਰੱਬ ਤਾਂ ਕਦੇ ਸੌਂਦਾ ਨਹੀਂ, ਉਹ ਤਾਂ ਸਮਾਧੀ ਵਿੱਚ ਰਹਿੰਦੇ ਸਨ। ਲੋਕਾਂ ਦੇ ਭਾਣੇ ਸੁੱਤਾ ਹੋਵੇਗਾ ਪਰ ਜਦੋਂ ਨਿਰੰਕਾਰ ਸੌਂ ਗਿਆ ਸੰਸਾਰ ਤੇ ਪਰਲੋ ਨਾ ਆ ਜਾਏਗੀ, ਉਹ ਕਦੇ ਨਹੀਂ ਸੌਂਦਾ ਨਿਰੰਕਾਰ। ਦਾਸੀ ਨੇ ਵੇਖਿਆ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਬਿਰਾਜਮਾਨ ਹਨ, ਉਪਰ ਚਦਰਾ ਪਾਇਆ ਹੋਇਆ, ਇੱਕ ਚਰਨ ਆਪ ਦਾ ਬਾਹਰ ਨਜ਼ਰ ਆ ਰਿਹਾ ਤੇ ਆਪਣੇ ਮਾਲਕ ਦਾ ਸਤਿਕਾਰ ਅਦਬ ਮੁੱਖ ਰੱਖ ਕੇ ਹੁਣ ਜਗਾਉਣਾ ਵੀ ਹੈ ਤੇ ਜਦੋਂ ਆਪਣੀ ਰਚਨਾ ਦੇ ਨਾਲ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨ ਚਟੇ ਤਾਂ ਅਗਮ ਨਿਗਮ ਦੀ ਖਬਰ ਹੋ ਗਈ, ਬ੍ਰਹਮ ਗਿਆਨ ਹੋ ਗਿਆ। ਜਨਮਾਂ ਦੀ ਸੁੱਤੀ ਹੋਈ ਸੁਰਤ ਜਾਗ ਗਈ, ਜਗਾਵਣ ਤਾਂ ਗਈ ਗੁਰੂ ਨਾਨਕ ਨੂੰ ਪਰ ਤੁਲਸਾਂ ਦਾਸੀ ਦੀ ਆਪਣੀ ਜਨਮਾਂ ਦੀ ਸੁੱਤੀ ਹੋਈ ਸੁਰਤ ਜਾਗ ਗਈ। ਕੀ ਤੱਕਦੀ ਹੈ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਤਾਂ ਭਾਈ ਮਨ ਸੁਖ ਜੋ ਗੁਰੂ ਨਾਨਕ ਦੇ ਚਰਨਾਂ ਦਾ ਪਵਰਾ ਸੀ ਵਿਦੇਸ਼ਾਂ ਨੂੰ ਮਾਲ ਲੈ ਜਾਇਆ ਕਰਦਾ ਸੀ ਬੇੜੇ ਭਰ ਕੇ, ਤੇ ਕੀ ਤੱਕਿਆ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਆਪਣੇ ਸੇਵਕ ਦਾ ਉਹ ਜਹਾਜ਼ ਉਹ ਬੇੜਾ ਬੰਨੇ ਲਾ ਰਹੇ ਹਨ, ਕੁੰਭਰ ਕੇਰੀ ਵਿੱਚ ਫਸ ਗਿਆ। ਸਿੱਖ ਨੇ ਅਰਦਾਸ ਕੀਤੀ ਹੈ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹਦਾ ਬੇੜਾ ਕੰਧੀ ਲਾ ਰਹੇ ਹਨ, ਤੇ ਤੁਲਸਾਂ ਆ ਕੇ ਮਾਤਾ ਜੀ ਨੂੰ ਕਹਿਣ ਲੱਗੀ ਮਾਂ ਜੀ ਮੈਂ ਉਠਾ ਨਹੀਂ ਸਕੀ ਗੁਰੂ ਨਾਨਕ ਨੂੰ ਕਿਉਂਕਿ ਉਹ ਆਪਣੇ ਸੇਵਕ ਦਾ ਬੇੜਾ ਕੰਧੀ ਲਾ ਰਹੇ ਹਨ। ਹੁਣ ਮਾਂ ਇਸ ਗੱਲ ਨੂੰ ਸਮਝ ਨਾ ਸਕੀ ਕਿ ਤੁਲਸਾਂ ਦਾਸੀ ਕਿੱਥੋਂ ਬੋਲ ਰਹੀ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਸਮਾਧੀ ਤੋਂ ਉਥਾਨ ਹੋਏ, ਜਦੋਂ ਪ੍ਰਸ਼ਾਦਾ ਛਕਣ ਬੈਠੇ ਤਾਂ ਮਾਤਾ ਤ੍ਰਿਪਤਾ ਜੀ ਦੇ ਦੋ ਨੈਣਾਂ ਵਿੱਚੋਂ ਮੋਤੀ ਡਿੱਗ ਪਏ। ਮਾਂ ਜੀ ਤੁਸੀਂ ਰੋ ਰਹੇ ਹੋ। ਆਖਿਆ ਲੋਕ ਤਾਂ ਮਖੌਲੀਆਂ ਕਰਦੇ ਹੀ ਹਨ, ਬਈ ਨਾਨਕ ਕੋਈ ਕਾਰ ਵਿਹਾਰ ਨਹੀਂ ਕਰਦਾ, ਵਿਹਲਾ ਹੈ, ਪਤਾ ਨਹੀਂ ਇਸ ਨੂੰ ਕੀ ਹੋਇਆ, ਪਤਾ ਨਹੀਂ ਕੀ ਚਮੜਿਆ ਹੋਇਆ। ਲੋਕ ਤਾਂ ਮਖੌਲੀਆਂ ਕਰਦੇ ਹੀ ਸਨ ਪਰ ਅੱਜ ਦਾਸੀ ਨੇ ਵੀ ਮਖੌਲ ਕੀਤਾ, ਹੁਣ ਤਾਂ ਨੌਕਰਾਣੀਆਂ ਵੀ ਸਾਨੂੰ ਮਖੌਲ ਕਰਨ ਲੱਗ ਗਈਆਂ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਸੁਣੀ ਬਈ ਦਾਸੀ ਨੇ ਕਿਹਾ ਕਿ ਭਾਈ ਮਨ ਸੁਖ ਦਾ ਬੇੜਾ ਕੰਧੀ ਲਾ ਰਹੇ ਹਨ, ਤੇ ਧੰਨ ਗੁਰੂ ਨਾਨਕ ਪਾਤਸ਼ਾਹ ਸੁੱਤੇ ਹੀ ਕਹਿਣ ਲੱਗੇ ਮਾਤਾ ਜੀ ਇਹਦੀ ਗੱਲ ਦਾ ਬੁਰਾ ਨਾ ਮਨਾਓ, ਇਹ ਚੱਲੀ ਹੈ, ਉਚਾਰਨ ਕਰੋ ਸ੍ਰੀ ਵਾਹਿਗੁਰੂ। ਤੇ ਦੁਨੀਆਂ ਵੱਲੋਂ ਉਹ ਚੱਲੀ ਹੋ ਗਈ ਤੇ ਨਿਰੰਕਾਰ ਵੱਲੋਂ ਉਹਦੇ ਦੁਆਰ ਖੁੱਲ ਗਏ। ਹੁਣ ਜਿੱਧਰ ਵੇਖਦੀ ਹੈ ਉਸ ਅਕਾਲ ਪੁਰਖ ਵਾਹਿਗੁਰੂ ਦਾ ਨੂਰ ਹੀ ਨੂਰ ਨਜ਼ਰ ਆ ਰਿਹਾ, ਕੋਈ ਦੂਸਰਾ ਪਾਸਦਾ ਨਹੀਂ। ਤੁਲਸਾਂ ਦਾਸੀ ਇਹ ਜੀਵ ਜਦੋਂ ਗੁਰੂ ਨਾਨਕ ਦੇ ਚਰਨਾਂ ਨਾਲ ਲੱਗ ਗਈ, ਸਿਰਫ ਆਪ ਹੀ ਨਹੀਂ ਤਰੀ, ਕੁੱਲ ਹੀ ਨਹੀਂ ਤਰੀ, ਅਨੇਕਾਂ ਕੁੱਲਾਂ ਦਾ ਉਧਾਰ ਹੋ ਗਿਆ ਤੁਲਸਾਂ ਦਾਸੀ ਦਾ। ਇਹ ਹੈ ਜਿਨ੍ਹਾਂ ਨੂੰ ਚਰਨ ਮਿੱਠੇ ਲੱਗ ਗਏ ਹਨ। ਇਸ ਲਈ ਇਹੀ ਅਰਦਾਸ ਕਰੀਦੀ ਹੈ, ਦਾਤਾ ਰੱਖ ਚਰਨਾਂ ਦੇ ਕੋਲ,
ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਅੱਗ ਸਾਰੇ ਹੀ ਲੱਗੀ ਹੋਈ ਹੈ। ਇਸ ਛੱਡਦੇ ਬਲਦੇ ਹੋਏ ਸੰਸਾਰ ਤੋਂ ਬਚਾ ਲੈ, ਸਾਡੀ ਬਾਂਹ ਫੜ ਲੈ, ਆਪਣੇ ਚਰਨਾਂ ਨਾਲ ਜੋੜੀ ਰੱਖ, ਤਾਂ ਕਿ ਤੇਰਾ ਸਿਮਰਨ ਸਾਸ ਗ੍ਰਾਸ ਕਰਕੇ ਅਸੀਂ ਆਪਣਾ ਜੀਵਨ ਸਫਲਾ ਕਰ ਸਕੀਏ।